ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕਉ ਵਿਘਨ ਨਾ ਕਉ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੈ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਚਰਨਾਂ ਚ ਅਰਦਾਸ ਬੇਨਤੀ ਹੈ ਸਤਿਗੁਰੂ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋ ਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਗੁਰੂ ਗਰੀਬ ਨਿਵਾਜ ਪਿਤਾ ਜੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਸਤਿਗੁਰੂ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸਤਿਗੁਰ ਜੀ ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ ਸਾਰੀ ਸਿੱਖ ਕੌਮ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਆਪਸ ਵਿੱਚ ਪ੍ਰੇਮ ਅਤੇ ਇਤਫਾਕ ਦੀ ਦਾਤ ਬਖਸ਼ਦਿਆਂ ਹੋਇਆਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਤਿਗੁਰ ਜੀ ਕੌਮ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹਰ ਮਦਾਨੇ

ਫਤਿਹ ਕਰਨੀ ਅੰਗ ਸੰਗ ਸਹਾਈ ਹੋਣਾ ਜੀ। ਆਪ ਜੀ ਦੇ ਸਤਿਗੁਰੂ ਜੀਓ ਆਪ ਜੀ ਦੀ ਕਿਰਪਾ ਰਹਿਮਤ ਹੋਈ ਹੈ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ ਨਾਮ ਚਿਤਿਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਹਾਜ਼ਰੀ ਭਰ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਆਓ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਭਾਈ ਹਰਜਿੰਦਰ ਸਿੰਘ ਜੀ ਮੀਟ ਸਾਹਿਬ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਅੱਜ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਉਸ ਸਮੇਂ ਦੇ ਕੌਮ ਦੇ ਦੁਖੀ ਬੇਅੰਤ ਸਿੰਘ ਨੂੰ, ਸਾਧ ਸੰਗਤ ਜੀ, ਜੋ ਸਮੇਂ ਦਾ ਪੰਜਾਬ ਦਾ ਮੁੱਖ ਮੰਤਰੀ ਸੀ, ਜਿਸ ਨੇ ਸਿੱਖਾਂ ਦੇ ਬੱਚਿਆਂ ਨੂੰ ਕੋਹ ਕੋਹ ਕੇ ਸਾਧ ਸੰਗਤ ਜੀ ਸ਼ਹੀਦ ਕਰਵਾਇਆ ਹੁਕਮ ਦੇ ਕਰਕੇ ਪੁਲਿਸ ਨੂੰ, ਉਸਨੂੰ ਭਾਈ ਦਿਲਾਵਰ ਸਿੰਘ ਜੀ ਨੇ ਆਪਣੇ ਸਰੀਰ ਦੇ ਨਾਲ ਬੰਬ ਬੰਨ੍ਹ ਕੇ ਉਸ ਨੂੰ ਗੱਡੀ ਚਾੜਿਆ ਅਤੇ ਆਪ ਭਾਈ ਦਿਲਾਵਰ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਮਹਾਨ ਸ਼ਹੀਦਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਉਹਨਾਂ ਦਾ ਅੱਜ ਸ਼ਹੀਦੀ ਗੁਰਪੁਰਬ ਹੈ। ਸਾਧ ਸੰਗਤ ਜੀ, ਪਿਆਰ ਸਹਿਤ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰੀਏ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ। ਆਓ ਪਿਆਰ ਸਹਿਤ ਗੁਰੂ ਚਰਨਾਂ ਨਾਲ ਜੁੜ ਕਰਕੇ ਕੀਰਤਨ ਸਰਵਣ ਕਰਦੇ ਹਾਂ। ਜਿਵੇਂ ਆਪ ਜੀ ਨੂੰ ਪਤਾ ਹੈ ਕਿ ਕੱਲ੍ਹ ਤੋਂ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਕੀਰਤਨ ਹਾਜ਼ਰੀ ਸਾਧ ਸੰਗਤ ਜੀ ਕੱਲ੍ਹ ਤੋਂ ਆਰੰਭ ਕੀਤੀ ਹੈ ਅਤੇ ਠੀਕ 7:15 ਵਜੇ ਭਾਈ ਸਾਹਿਬ ਜੀ ਆਪਣੇ ਜਥੇ ਸਮੇਤ ਕੀਰਤਨ ਆਰੰਭ ਕਰਦੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਸਾਧ ਸੰਗਤ ਜੀ ਅਤੇ ਸਤਿਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ। ਆਓ ਪਿਆਰ ਸਹਿਤ ਗੁਰੂ ਚਰਨਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਦਾਸਰੀਆਂ ਦੀ ਇੰਨੀ ਕਿਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕਿਰਤਨ ਕਰਦੇ ਹਾਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ। ਆਹ ਗੁਰ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਦਾਸਰੀਆਂ ਦੀ ਅੱਜ ਇਸ ਗੁਰੂ ਘਰ ਵਿਖੇ ਆਖਰੀ ਹਾਜ਼ਰੀ ਸੀ। ਸੋ ਦਾਸਰੀਆਂ ਤੋਂ ਇਸ ਗੁਰੂ ਘਰ ਵਿਖੇ ਸੇਵਾ ਨਿਭਾਉਂਦੇ ਹਾਂ, ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕਰਕੇ ਮੁਆਫ਼ ਕਰਨਾ। ਅੱਗੇ ਤੋਂ ਸਤਿਗੁਰੂ ਸਾਹਿਬ ਕਿਰਪਾ ਕਰਨ, ਆਪ ਸਭ ਸੰਗਤਾਂ ਦੇ ਜੋੜੇ ਚਾਰਨ ਦੀ ਫਲ ਬੁੱਧੀ ਸਮਰੱਥਾ ਬਖਸ਼ਣ, ਚੜ੍ਹਦੀਆਂ ਕਲਾ ਕਰਨ। ਸੋ ਇੰਨੀ ਸੇਵਾ ਪ੍ਰਵਾਨ ਕਰਿਓ ਜੀ। ਫੁੱਲਾਂ ਚੁੱਕਣ ਦੀ ਖਿਮਾ ਅਗਲੇ ਸਮੇਂ ਵਾਸਤੇ ਭਾਈ ਅਮਰੇਜ ਸਿੰਘ ਜੀ ਉਹਨਾਂ ਪਾਸੋਂ ਗੁਰਬਾਣੀ ਕਥਾ ਵਿਚਾਰ ਸ਼੍ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਇਹਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰੀਏ, ਅਤੇ ਵਿਸ਼ੇਸ਼ ਤੌਰ 'ਤੇ 7:15 ਤੋਂ 8:30 ਤੱਕ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹ ਵੀ ਕੀਰਤਨ ਦੀ ਹਾਜ਼ਰੀ ਭਰਨਗੇ। ਵਿਸ਼ੇਸ਼ ਤੌਰ 'ਤੇ 7:15 ਤੋਂ 8:30 ਤੱਕ

तुम्हारी शरण तुम्हारी आशा।

ਨਾਨਕ ਘਰ ਕੇ ਗੋਲੇ ਵਾਹਿਗੁਰੂ ਸਾਹਿਬ ਜੀ ਮਹਿਤਾ ਸਕਤੂ ਆਗਰੇ ਚੱਡਾ ਹੋਆ ਨਿਹਾਲ ਨਿਹਾਲਾ ਗੜੀਅਲ ਮਥੁਰਾ ਦਾਸ ਹੈ

ਚੱਡਾ ਹੋਵਾ ਨਿਹਾਲ ਨਿਹਾਲਾ ਗੜੀਅਲ ਮਥੁਰਾ ਦਾਸ ਹੈ ਸਭ ਪਰਵਾਰਾ ਲਾਲ ਗੁਲਾਲਾ ਗੰਗਾ ਸਹਿਗਲ ਸੂਰਮਾ ਹਰਵੰਸ ਤਪੈ

0: ਪਵਿੱਤਰ ਅਸਥਾਨ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਜਿੱਥੋਂ ਗ੍ਰਿਫਤਾਰੀ ਹੋਈ ਉੱਥੋਂ ਸਤਿਗੁਰੂ ਜੀ ਨੂੰ ਦਿੱਲੀ ਲੈ ਕੇ ਆਉਂਦਾ ਗਿਆ ਸੀ। ਆਗਰੇ ਦੀ ਧਰਤੀ 'ਤੇ ਹੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਵੀ ਆਗਮਨ ਹੋਇਆ ਸੀ, ਆਉਣਾ ਹੋਇਆ ਸੀ। ਜਦੋਂ ਬਹਾਦਰ ਸ਼ਾਹ ਨੂੰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਾਦਸ਼ਾਹੀ ਦਾ ਤਖ਼ਤ ਲੈ ਕੇ ਦੇਣਾ ਕੀਤਾ ਸੀ, ਇਹ ਬੜਾ ਲੰਬੇਰਾ ਇਤਿਹਾਸ ਹੈ। ਜਿਸ ਵੇਲੇ ਔਰੰਗਜ਼ੇਬ ਬਾਦਸ਼ਾਹ ਦੀ ਮੌਤ ਹੋਈ ਸੀ, ਉਸ ਤੋਂ ਬਾਅਦ ਬਹਾਦਰ ਸ਼ਾਹ ਔਰ ਇਹਦੇ ਦੂਜੇ ਭਰਾਵਾਂ ਦੀ ਆਪਸ ਵਿੱਚ ਬਾਦਸ਼ਾਹੀ ਦੀ ਪ੍ਰਾਪਤੀ ਵਾਸਤੇ ਜੰਗ ਹੋਈ ਸੀ, ਲੜਾਈ ਹੋਣੀ ਕੀਤੀ ਸੀ। ਇਸ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਦੇ ਰਾਹੀਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲੋਂ ਆਸ਼ੀਰਵਾਦ ਦੀ ਮੰਗ ਕੀਤੀ ਸੀ। ਇਤਿਹਾਸ ਕਹਿੰਦਾ ਹੈ ਇਸ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਸਿੱਖ ਭੇਜੇ ਸਨ, ਸੂਰਬੀਰ ਬਹਾਦਰ ਭੇਜੇ ਸਨ, ਜਿਜੋਂ ਉਹ ਅੱਜ ਵੀ ਅਸਥਾਨ ਹੈ ਜਿੱਥੇ ਔਰੰਗਜ਼ੇਬ ਬਾਦਸ਼ਾਹ ਦੇ ਪੁੱਤਰਾਂ ਵਿੱਚ ਰਾਜ ਲੈਣ ਵਾਸਤੇ ਜੰਗ ਹੋਇਆ, ਲੜਾਈ ਹੋਈ ਸੀ। ਬਹਾਦਰ ਸ਼ਾਹ ਦੀ ਜਿੱਤ ਹੋਈ, ਇਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਅਤੇ ਇਹਨੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਵੀ ਸੱਦਾ ਪੱਤਰ ਭੇਜਿਆ ਸੀ ਜਦੋਂ ਇਹਦੀ ਤਾਜਪੋਸ਼ੀ ਹੋਈ ਹੈ। ਆਪਣੇ ਭਰਾਵਾਂ ਨੂੰ ਮੈਦਾਨੇ ਜੰਗ ਵਿੱਚ ਮਾਰਨ ਤੋਂ ਬਾਅਦ ਇਹ ਜਦੋਂ ਬਹਾਦਰ ਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਹੈ, ਬਹੁਤ ਵੱਡਾ ਦਰਬਾਰ ਲੱਗਾ ਹੋਇਆ ਸੀ। ਬਹਾਦਰ ਸ਼ਾਹ ਦਾ ਇੱਕ ਉੱਚੇ ਅਸਥਾਨ 'ਤੇ ਉਹ ਪ੍ਰਿਅੰਕ ਡਾਹਿਆ ਹੋਇਆ ਸੀ ਜਿੱਥੇ ਬਹਾਦਰ ਸ਼ਾਹ ਨੇ ਬੈਠਣਾ ਹੈ। ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਾਸਤੇ ਵੀ ਇੱਕ ਉੱਚਾ ਪ੍ਰਿਅੰਕ ਪਲੰਘਾ ਡਾਹਿਆ ਗਿਆ ਸੀ। ਹੋਰ ਜਿੰਨੇ ਵੀ ਕਾਜੀ ਸਨ, ਮੁੱਲਾਂ ਅਤੇ ਮੁਲਾਣੇ ਸਨ, ਉਹਨਾਂ ਦੇ ਬੈਠਣ ਦੇ ਜਿੰਨੇ ਵੀ ਅਸਥਾਨ ਸਨ ਉਹ ਨੀਵੇਂ ਸਨ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਾਸਤੇ ਉੱਚਾ ਪਲੰਘ ਡਾਹਿਆ ਗਿਆ, ਉੱਚੀ ਥਾਂ 'ਤੇ ਬਿਠਾਇਆ ਗਿਆ ਸਤਿਗੁਰੂ ਜੀ ਨੂੰ। ਕਾਜ਼ੀਆਂ ਨੂੰ, ਮੁੱਲਾਂ ਅਤੇ ਮੁਲਾਣਿਆਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ। ਇਹਨਾਂ ਨੇ ਬੜਾ ਰੋਸ ਕੀਤਾ ਸੀ, ਇਹਨਾਂ ਦੀ ਹੇਠੀ ਹੋ ਰਹੀ ਸੀ ਕਿ ਅਸੀਂ ਵੀ ਧਰਮ ਗੁਰੂ ਹਾਂ, ਕਾਜ਼ੀ ਹਾਂ, ਨਿਮਾਜ਼ ਪੜ੍ਹਦੇ ਹਾਂ, ਬਾਂਗ ਦਿੰਦੇ ਹਾਂ, ਪਰ ਸਾਡੇ ਨਾਲੋਂ ਵੱਧ ਮਾਨ ਸਨਮਾਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੀਤਾ ਜਾ ਰਿਹਾ ਹੈ। ਇਹ ਸਿੱਧਾ ਤੇ ਬਹਾਦਰ ਸ਼ਾਹ ਨੂੰ ਨਹੀਂ ਸਨ ਕਹਿ ਸਕਦੇ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨਾ ਸਨਮਾਨ ਕਿਉਂ ਦਿੱਤਾ ਜਾ ਰਿਹਾ ਹੈ, ਉੱਚੀ ਥਾਂ 'ਤੇ ਕਿਉਂ ਬਿਠਾਇਆ ਜਾ ਰਿਹਾ ਹੈ। ਇਹਨਾਂ ਸਾਰਿਆਂ ਨੇ ਇੱਕ ਚਾਲ ਚੱਲੀ ਸੀ, ਵਿਉਂਤ ਬਣਾਈ ਸੀ। ਕਹਿੰਦੇ ਬਹਾਦਰ ਸ਼ਾਹ, ਅਸੀਂ ਗੁਰੂ ਕੋਲੋਂ ਕੁਝ ਗੱਲਾਂ ਪੁੱਛਣੀਆਂ ਨੇ, ਸਾਡੇ ਕੁਝ ਸ਼ੰਕੇ ਹਨ, ਅਸੀਂ ਉਹ ਸ਼ੰਕੇ ਨਿਵਰਤ ਕਰਨੇ ਨੇ। ਇਹਨੇ ਬਾਦਸ਼ਾਹ ਕੋਲੋਂ ਸਾਰੇ ਕਾਜੀ ਮੁੱਲਾ ਮੁਲਾਣਿਆਂ ਨੇ ਆਗਿਆ ਲੈ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਕੁਝ ਸਵਾਲ ਰੱਖੇ ਸਨ। ਇੱਕ ਸਵਾਲ ਇਹਨਾਂ ਨੇ ਇਹ ਰੱਖਿਆ ਸੀ ਜਿਹੜਾ ਸਭ ਤੋਂ ਮੇਨ ਵੱਡਾ ਸੀ ਕਿ ਧਰਮ ਕਿਹੜਾ ਵੱਡਾ ਹੈ, ਤੁਹਾਡਾ ਧਰਮ ਵੱਡਾ ਹੈ ਜਾਂ ਇਸਲਾਮ ਵੱਡਾ ਹੈ, ਦੋਵਾਂ ਵਿੱਚੋਂ ਕਿਹਦੀ ਪ੍ਰਭੂਤਾ ਜ਼ਿਆਦੀ ਹੈ। ਇਹਨਾਂ ਨੇ ਇਹ ਮਸਲਤ ਕੀਤੀ ਸੀ ਕਿ ਜੇ ਗੁਰੂ ਆਖਣਗੇ ਕਿ ਇਸਲਾਮ ਵੱਡਾ ਤੇ ਅਸੀਂ ਆਖਾਂਗੇ ਫਿਰ ਤੁਸੀਂ ਇਸਲਾਮ ਨੂੰ ਕਿਉਂ ਨਹੀਂ ਧਾਰਨ ਕਰ ਲੈਂਦੇ, ਜੇ ਕਹਿਣਗੇ ਕਿ ਸਾਡਾ ਧਰਮ ਵੱਡਾ ਹੈ, ਇਹਦੀ ਪ੍ਰਭੂਤਾ ਜ਼ਿਆਦੀ ਹੈ, ਤੇ ਬਹਾਦਰ ਸ਼ਾਹ ਨੂੰ ਆਖਾਂਗੇ ਦੇਖੋ ਬਾਦਸ਼ਾਹ, ਜਿਸ ਗੁਰੂ ਨੂੰ ਇੰਨਾ ਵੱਡਾ ਅਸਥਾਨ ਦਿੱਤਾ ਹੈ, ਇੰਨਾ ਵੱਡਾ ਮਾਨ ਸਨਮਾਨ ਦਿੱਤਾ ਹੈ, ਉਹ ਇਸਲਾਮ ਨੂੰ ਛੋਟਾ ਕਹਿ ਰਿਹਾ ਹੈ, ਆਪਣੇ ਮਾਰਗ ਨੂੰ, ਆਪਣੀ ਪ੍ਰਭੂਤਾ ਨੂੰ ਵੱਡਾ ਕਹਿ ਰਿਹਾ ਹੈ। ਕਹਿੰਦੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਇਹ ਸਵਾਲ ਕੀਤਾ ਗਿਆ ਤੇ ਬੜਾ ਬਾਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਵਾਬ ਦਿੱਤਾ ਸੀ, ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਤੁਹਾਡੇ ਵਾਸਤੇ ਇਸਲਾਮ ਬਹੁਤ ਵੱਡਾ ਹੈ, ਇਹਦੇ ਵਿੱਚ ਰੰਚਕ ਮਾਤਰ ਵੀ ਭੇਦ ਨਹੀਂ ਹੈ, ਸ਼ੱਕ ਨਹੀਂ ਹੈ, ਲੇਕਿਨ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮਾਰਗ ਚੰਗਾ ਲੱਗਦਾ, ਸਾਡੇ ਲਈ ਇਹ ਖੂਬ ਹੈ, ਖੂਬ ਦਾ ਭਾਵ ਹੁੰਦਾ ਵੱਡਾ। ਤੁਹਾਡੇ ਲਈ ਤੁਹਾਡਾ ਮਾਰਗ ਅਤੇ ਸਾਡੇ ਲਈ ਸਾਡਾ ਮਾਰਗ, ਮਾਰਗ ਦੋਵੇਂ ਚੰਗੇ ਨੇ, ਦੋਵੇਂ ਮਹਾਨ ਨੇ, ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ। ਖੂਬ ਦਾ ਭਾਵ ਕੀ ਹੈ? ਚੰਗਾ। ਖੂਬ ਲਫਜ਼ ਸਾਡੀ ਠੇਠ ਪੰਜਾਬੀ ਬੋਲਚਾਲ ਦੀ ਬੋਲੀ ਵਿੱਚ ਆਉਂਦਾ ਹੈ, ਖੂਬ, ਜਿਸ ਦੇ ਅੰਦਰ ਗੁਣ ਬੜੇ ਹੋਣ, ਜਿਸ ਦੀ ਬਹੁਤੇ ਲਫਜ਼ਾਂ ਦੇ ਨਾਲ ਵਿਆਖਿਆ ਨਾ ਕੀਤੀ ਜਾਏ, ਉਹਨੂੰ ਕਹਿ ਦਿੰਦੇ ਹਾਂ ਕਿਆ ਬਾਤ ਹੈ, ਬਹੁਤ ਖੂਬ ਹੈ, ਬਹੁਤ ਖੂਬ ਹੈ। ਇਹੀ ਕਾਰਨ ਹੈ ਭਗਤ ਜਨਾਂ ਨੇ ਪਰਮਾਤਮਾ ਦੀ ਬੰਦਗੀ ਕਰ ਕਰਕੇ ਅਖੀਰੇ ਵੀ ਕਹਿ ਦਿੱਤਾ ਸੀ, ਖੂਬ ਖੂਬ ਖੂਬ ਤੇਰੋ ਨਾਮ, ਝੂਠ ਝੂਠ ਝੂਠ ਦੁਨੀ ਗੁਭਾਨ, ਨਗਜ਼ ਤੇਰੇ ਬੰਦੇ ਦੀਦਾਰ ਅਪਾਰ, ਨਾਮ ਬਿਨਾ ਸਭ ਦੁਨੀਆ ਚਾਰ। ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਖੂਬ ਦਾ ਭਾਵ ਕੀ ਹੈ? ਬੜਾ ਹੀ ਵੱਡਾ, ਬੜਾ ਹੀ ਮਹਾਨ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਜਵਾਬ ਦੇ ਕਰਕੇ ਇਹਨਾਂ ਸਾਰਿਆਂ ਨੂੰ ਨਿਰੁੱਤਰ ਕਰ ਦਿੱਤਾ ਸੀ। ਸੋ ਇਹ ਆਗਰੇ ਦੀ ਧਰਤੀ ਹੈ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਤੋਂ ਇੱਥੇ ਸਿੱਖੀ ਵਸੀ ਹੋਈ ਸੀ, ਸਿੱਖਾਂ ਦਾ ਨਿਵਾਸ ਸੀ। ਜਦੋਂ ਭਾਈ ਗੁਰਦਾਸ ਜੀ ਨੇ ਇਹ ਵਾਰਾਂ ਲਿਖੀਆਂ ਨੇ, ਇਹ ਉਸ ਵੇਲੇ ਦੀ ਗੱਲ ਹੈ ਜਦੋਂ ਅਜੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉੱਥੇ ਨਹੀਂ ਸਨ ਗਏ, ਮੀਰੀ ਪੀਰੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਤਾਂ ਦਸਵੇਂ ਜਾਮੇ ਵਿੱਚ ਹੋਏ ਨੇ, ਇਹ ਤਾਂ ਬਾਅਦ ਦੀਆਂ ਗੱਲਾਂ। ਉਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਸਿੱਖਾਂ ਦੇ ਰਾਹੀਂ ਉੱਥੇ ਧਰਮਸ਼ਾਲਾ ਵੀ ਬਣਵਾਈ ਗਈ ਸੀ, ਜਿਹੜੇ 22 ਮੰਜੀਆਂ ਅਤੇ 52 ਪੀੜ੍ਹੀਆਂ ਦੀ ਆਪਾਂ ਗਾਥਾ ਕਰਦੇ ਹਾਂ। ਇੱਕ ਸਿੱਖ ਨੂੰ ਆਗਰੇ ਵਿਖੇ ਵੀ ਭੇਜਿਆ ਗਿਆ ਸੀ ਪ੍ਰਚਾਰ ਕਰਨ ਵਾਸਤੇ, ਸਿੱਖੀ ਦਾ ਬੂਟਾ ਪ੍ਰਫੁੱਲਤ ਕਰਨ ਵਾਸਤੇ। ਅੱਜ ਦੀ ਵਾਰ ਦੇ ਅੰਦਰ ਆਗਰੇ ਦੀ ਸੰਗਤ ਦੀ ਗਾਥਾ ਦੀ ਗੱਲ ਕੀਤੀ ਹੈ ਭਾਈ ਗੁਰਦਾਸ ਜੀ ਨੇ। ਕਹਿੰਦੇ ਮਹਿਤਾ ਸਖਤ ਆਗਰੇ ਚੱਡਾ ਹੋਆ ਨਿਹਾਲ ਨਿਹਾਲਾ। ਭਾਈ ਮਹਿਤਾ ਜੀ, ਭਾਈ ਸਖਤੂ ਜੀ, ਇਹ ਸਾਰੇ ਆਗਰੇ ਦੇ ਵਾਸੀ ਸਨ। ਕਹਿੰਦੇ ਚੱਡਾ ਹੋਆ, ਚੱਡਾ ਇਹਨਾਂ ਦੀ ਗੋਤ ਹੈ, ਨਿਹਾਲ ਨਿਹਾਲਾ। ਨਿਹਾਲ ਕਿਹਨੂੰ ਕਹਿੰਦੇ ਹਾਂ? ਜੋ ਤ੍ਰਿਪਤ ਹੋ ਜਾਂਦਾ ਹੈ, ਜੋ ਰੱਜ ਜਾਂਦਾ ਹੈ, ਉਹਨੂੰ ਕਹਿੰਦੇ ਆ ਨਿਹਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਨਿਹਾਲ ਸ਼ਬਦ ਵਾਰ ਵਾਰ ਆਉਂਦਾ ਹੈ। ਨਿਹਾਲ ਉਸ ਨੂੰ ਕਹਿੰਦੇ ਨੇ ਜੋ ਤ੍ਰਿਪਤ ਹੈ, ਜੋ ਰੱਜਿਆ ਹੋਇਆ ਹੈ, ਜਿਸ ਦੇ ਅੰਦਰ ਕੋਈ ਭੁੱਖ ਨਹੀਂ ਹੈ, ਕੋਈ ਮੰਗ ਨਹੀਂ ਹੈ, ਉਹ ਨਿਹਾਲ ਹੈ। ਅਤੇ ਇਹਨਾਂ ਸਿੱਖਾਂ ਦੇ ਬਾਰੇ ਭਾਈ ਗੁਰਦਾਸ ਕਹਿੰਦੇ ਨੇ ਇਹ ਸਾਰੇ ਨਿਹਾਲ ਹੀ ਸਨ, ਭਾਵ ਕਿ ਰੱਜੇ ਹੋਏ ਸਨ, ਇਹਨਾਂ ਦੀਆਂ ਭੁੱਖਾਂ ਮਿਟ ਚੁੱਕੀਆਂ ਸਨ, ਭੁੱਖ ਅਤੇ ਪਿਆਸ ਇਹਨਾਂ ਦੇ ਅੰਦਰ ਨਹੀਂ ਸੀ। ਨਿਹਾਲ ਪਦਵੀ ਨੂੰ ਇਹਨਾਂ ਨੇ ਪ੍ਰਾਪਤ ਕੀਤਾ ਹੋਇਆ ਸੀ। ਜਿਸ ਤਰ੍ਹਾਂ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਾਡੀ ਜ਼ਿੰਦਗੀ ਦਾ ਆਧਾਰ ਤੇਰਾ ਅੰਮ੍ਰਿਤਮਈ ਸੱਚਾ ਨਾਮ ਹੈ। ਉਹ ਕਿਹੜਾ ਨਾਮ? ਜਿਨ ਭੁੱਖਾਂ ਸਭ ਗਵਾਈਆਂ। ਭੁੱਖ ਦਾ ਕੋਈ ਇੱਕ ਰੂਪ ਥੋੜ੍ਹੀ ਹੈ, ਭੁੱਖ ਕਈ ਤਰ੍ਹਾਂ ਦੀ ਹੈ, ਭੁੱਖ ਦੇ ਕਈ ਰੂਪ ਹਨ। ਸਰੀਰ ਦੀ ਆਪਣੀ ਭੁੱਖ ਹੈ, ਮਨ ਦੀ ਆਪਣੀ ਭੁੱਖ ਹੈ, ਆਤਮਾ ਦੀ ਆਪਣੀ ਭੁੱਖ ਹੈ, ਰੂਹ ਦੀ ਆਪਣੀ ਭੁੱਖ ਹੈ, ਕਈ ਪ੍ਰਕਾਰ ਦੀ ਭੁੱਖ ਹੈ ਇਸ ਜੀਵ ਦੇ ਅੰਦਰ। ਕਿਸੇ ਨੂੰ ਮਾਇਆ ਦੀ ਭੁੱਖ ਹੈ, ਕਿਸੇ ਨੂੰ ਰੁਤਬਿਆਂ ਦੀ ਭੁੱਖ ਹੈ, ਕਿਸੇ ਨੂੰ ਅਹੁਦਿਆਂ ਦੀ ਭੁੱਖ ਹੈ, ਕਿਸੇ ਨੂੰ ਆਪਣੀ ਪ੍ਰਭਤਾ ਦੀ ਸਿਫਤ ਸਲਾਹ ਦੀ ਭੁੱਖ ਹੈ। ਲੇਕਿਨ ਇੱਕ ਭੁੱਖ ਦੀ ਗੱਲ ਨਹੀਂ ਕੀਤੀ, ਭੁੱਖਾਂ ਸਭ ਗਵਾਈਆਂ। ਗੁਰੂ ਅਮਰਦਾਸ ਕਹਿੰਦੇ ਸਾਰੀਆਂ ਹੀ ਭੁੱਖਾਂ ਗਵਾ ਦਿੱਤੀਆਂ। ਉਹ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੰਗ ਹੋਵੇ, ਕੋਈ ਵੀ ਇੱਛਾ ਹੋਵੇ, ਕੋਈ ਵੀ ਭੁੱਖ ਹੋਵੇ, ਤੇਰੇ ਨਾਮ ਨੂੰ ਆਧਾਰ ਬਣਾਉਣ ਕਰਕੇ ਉਹ ਸਾਰੀਆਂ ਭੁੱਖਾਂ ਗਵਾਚ ਗਈਆਂ ਨੇ। ਭੁੱਖ ਕਰਕੇ ਹੀ ਦੁੱਖ ਹੈ, ਭੁੱਖ ਦੇ ਕਰਕੇ ਹੀ ਭਟਕਣਾ ਹੈ। ਜੇ ਭੁੱਖ ਹੀ ਗਵਾਚ ਗਈ ਹੈ, ਭੁੱਖ ਹੀ ਮਿਟ ਗਈ ਹੈ, ਫਿਰ ਕੀ ਹੁੰਦਾ? ਕਰ ਸ਼ਾਂਤ, ਉੱਥੇ ਸ਼ਾਂਤੀ ਆ ਜਾਂਦੀ ਹੈ, ਆਤਮਕ ਸੁੱਖ ਆਨੰਦ ਆ ਜਾਂਦਾ ਹੈ। ਕਰ ਸ਼ਾਂਤ, ਸੁੱਖ ਮਨ ਆਏ ਵਸਿਆ। ਇੱਥੇ ਮਨ ਦੇ ਸੁੱਖ ਦੀ ਗੱਲ ਕਰ ਰਹੇ ਨੇ ਗੁਰੂ ਅਮਰਦਾਸ ਮਹਾਰਾਜ। ਇੱਕ ਤਾਂ ਸਰੀਰਕ ਸੁੱਖ ਹੈ ਨਾ, ਬਾਹਰੋਂ ਬਾਹਰੋਂ ਸੁੱਖ, ਚੰਗੇ ਪਦਾਰਥ ਮਿਲ ਜਾਣੇ, ਮਨ ਭਾਉਣ ਦੀ ਖੁਰਾਕ ਮਿਲ ਜਾਣੀ, ਵਸਤਰ ਮਿਲ ਜਾਣੇ, ਇਹ ਦੁਨਿਆਵੀ ਸੁੱਖ ਹੈ, ਇਹ ਬਾਹਰਲਾ ਸੁੱਖ ਹੈ। ਲੇਕਿਨ ਮਨ ਦਾ ਸੁੱਖ ਕੀ ਹੈ? ਮਨ ਦੀ ਪਿਆਸ ਭੁੱਖ ਦੂਰ ਹੋ ਜਾਣੀ, ਮਨ ਦੀ ਪਿਆਸ ਮਿਟ ਜਾਣੀ। ਬਹੁਤ ਸਾਰੇ ਐਸੇ ਭਗਤਾਂ ਦਾ ਜ਼ਿਕਰ ਹੈ, ਉਹ ਕੱਖਾਂ ਦੀਆਂ ਕੁੱਲੀਆਂ ਵਿੱਚ ਰਹਿ ਕੇ ਵੀ ਅੰਦਰੋਂ ਬੜੇ ਤ੍ਰਿਪਤ ਸਨ, ਰੱਜੇ ਹੋਏ ਸਨ। ਭਾਵੇਂ ਸਰੀਰ ਉੱਤੇ ਧਾਰਨ ਕੀਤਾ ਹੋਇਆ ਜਾਮਾ ਲੀਰੋ ਲੀਰ ਸੀ, ਲੇਕਿਨ ਅੰਦਰੋਂ ਉਹ ਭਗਤ ਰੱਜੇ ਹੋਏ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇੱਕ ਬਾਣੀ ਹੈ, ਜੈਤਸਰੀ ਕੀ ਵਾਰ। ਜੈਤਸਰੀ ਕੀ ਵਾਰ ਦੇ ਅੰਦਰ ਜਿੰਨੀਆਂ ਪੌੜੀਆਂ ਨੇ ਉਨਾ ਹੀ ਨਾਲ ਸਲੋਕ ਨੇ, ਅਤੇ ਹਰੇਕ ਸਲੋਕ ਦੇ ਵਿੱਚ ਦੋ ਦੋ ਬੰਦ ਆਉਂਦੇ ਨੇ, ਔਰ ਇੱਕ ਪੌੜੀ ਵਿੱਚ ਉਸ ਭਗਤ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੀਤਾ, ਜੋ ਅੰਦਰੋਂ ਤ੍ਰਿਪਤ ਹੈ, ਅੰਦਰੋਂ ਨਿਹਾਲ ਹੈ, ਅੰਦਰੋਂ ਰੱਜਿਆ ਹੋਇਆ। ਕਿਉਂਕਿ ਅੱਜ ਦੀ ਪੌੜੀ ਦੀ ਆਰੰਭਤਾ ਵਿੱਚ ਭਾਈ ਗੁਰਦਾਸ ਜੀ ਨੇ ਆਗਰੇ ਦੀ ਉਸ ਸੰਗਤ ਦੇ ਮੁਖੀ ਸਿੱਖਾਂ ਦਾ ਨਾਮ ਲਿਆ ਹੈ, ਜਿਹੜੇ ਨਿਹਾਲ ਸਨ, ਰੱਜੇ ਹੋਏ ਸਨ, ਤ੍ਰਿਪਤ ਸਨ, ਜਿਨ੍ਹਾਂ ਦੇ ਅੰਦਰ ਭੁੱਖ ਕੋਈ ਨਹੀਂ ਸੀ, ਰੱਜੇ ਹੋਏ, ਰੱਜੀ ਰੂਹ, ਉਹ ਭਗਤ, ਉਹ ਗੁਰੂ ਕੇ ਸਿੱਖ ਆਗਰੇ ਤੋਂ ਆਏ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਉਹਨਾਂ ਨੇ ਲੈਣੀ ਕੀਤੀ ਹੈ। ਬਸਤਾ ਟੁੱਟੀ ਝੌਂਪੜੀ ਜੈਤਸਰੀ ਕੀ ਵਾਰ ਦੀ ਇਹ ਪੌੜੀ ਹੈ। ਇੱਥੇ ਬਸਤਾ ਦਾ ਭਾਵ ਕੀ ਹੈ? ਵੱਸਦਾ ਹੈ, ਨਿਵਾਸ ਰੱਖਦਾ ਹੈ, ਬਸਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਸ ਤਰ੍ਹਾਂ ਦੇ ਅਲਫਾਜ਼ ਆਉਂਦੇ ਨੇ, ਜਿਨ੍ਹਾਂ ਦੇ ਅਰਥ ਭਾਵ ਸਮਝਣ ਵਾਸਤੇ ਥੋੜ੍ਹਾ ਜਿਹਾ ਟਿਕਣਾ ਪੈਂਦਾ, ਸਹਿਜ ਰੱਖਣਾ ਪੈਂਦਾ, ਕਾਹਲੀ ਵਿੱਚ ਪਤਾ ਨਹੀਂ ਲੱਗਦਾ। ਬਸਤਾ ਦਾ ਭਾਵ ਕੀ ਹੈ? ਵੱਸਦਾ ਹੈ। ਇਹੀ ਬਾਣੀ ਦੀ ਖੂਬੀ ਹੈ, ਥੋੜ੍ਹੇ ਅੱਖਰਾਂ ਦੇ ਜਦੋਂ ਅਰਥ ਕੀਤੇ ਜਾਂਦੇ ਨੇ ਤਾਂ ਵਿਸਥਾਰ ਵੱਡਾ ਹੋ ਜਾਂਦਾ। ਚੀਰ ਸਭ ਛਿੰਨਾ, ਚੀਰ ਕੱਪੜੇ ਦਾ ਨਾਮ ਹੈ, ਸਰੀਰ ਉੱਤੇ ਪਾਏ ਹੋਏ ਕੱਪੜਿਆਂ ਨੂੰ ਆਪਾਂ ਚੀਰ ਆਖਦੇ ਹਾਂ। ਛਿੰਨਾ ਦਾ ਭਾਵ ਕੀ ਹੈ? ਛਲਣੀ, ਛਲਣੀ, ਪਾਟੇ ਪੁਰਾਣੇ। ਛਿੰਨਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼ਬਦ ਆਉਂਦਾ ਹੈ ਛਿੰਨਾ। ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਭਰਮਿਨਾ। ਭਰਮਿਨਾ ਦਾ ਭਾਵ ਕੀ ਹੈ? ਭਰਮ ਰਿਹਾ ਹੈ, ਉਦਿਆਨ ਵਿੱਚ ਗਰੀਬੀ ਹੈ, ਬਾਹਰੋਂ ਬਾਹਰੋਂ ਬਾਹਰਲੀ ਗਰੀਬੀ ਦੀ ਗੱਲ ਕਰ ਰਹੇ ਨੇ। ਜਿਹੜਾ ਬੰਦਾ ਗਰੀਬ ਹੁੰਦਾ ਹੈ ਨਾ, ਉਹਦੇ ਕੋਈ ਮਿੱਤਰ ਵੀ ਨਹੀਂ ਹੁੰਦੇ, ਅਤੇ ਰਿਸ਼ਤੇਦਾਰ ਵੀ ਉਹਨੂੰ ਆਪਣਾ ਰਿਸ਼ਤੇਦਾਰ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ। ਇਹ ਤੱਤ ਦੀ ਗੱਲ ਬਾਣੀ ਨੇ ਆਖੀ ਹੈ। ਮਿੱਤਰ ਉਹਦੇ ਹੀ ਹੁੰਦੇ ਨੇ ਜਿਸ ਕੋਲ ਕੋਈ ਬਹੁਤਾ ਧਨ ਹੋਵੇ, ਕੋਈ ਪ੍ਰਭਤਾ ਹੋਵੇ, ਕੋਈ ਨਾਮ ਹੋਵੇ, ਕੋਈ ਰੁਤਬਾ ਹੋਵੇ, ਮਿੱਤਰਾਂ ਦਾ ਜਮਾਵੜਾ ਉਹਦੇ ਆਲੇ ਦੁਆਲੇ ਹੁੰਦਾ। ਜਿਹਦੇ ਕੋਲ ਖਾਣ ਲਈ ਭੋਜਨ ਨਹੀਂ, ਪਹਿਨਣ ਲਈ ਕੱਪੜੇ ਨਹੀਂ, ਰਹਿਣ ਲਈ ਘਰ ਨਹੀਂ, ਉਹਦਾ ਮਿੱਤਰ ਵੀ ਨਹੀਂ ਹੁੰਦਾ, ਉਹਦੇ ਆਲੇ ਦੁਆਲੇ ਲੋਕਾਂ ਦੀ ਭੀੜ ਵੀ ਨਹੀਂ ਹੁੰਦੀ, ਬਾਣੀ ਆਖਦੀ ਹੈ। ਜਿਹੜਾ ਕੱਖਾਂ ਦੀ ਕੁੱਲੀ ਵਿੱਚ ਵੱਸਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਦੀਆਂ ਇਹੀ ਨਿਸ਼ਾਨੀਆਂ ਨੇ, ਮਿੱਤਰ ਨਾ ਇੱਠ, ਧਨ ਰੂਪਹੀਨ, ਸਾਕ ਨਾ ਸਿੰਨਾ, ਨਾ ਕੋਈ ਉਹਦਾ ਸਾਕ ਸੰਬੰਧੀ ਹੁੰਦਾ। ਰਿਸ਼ਤੇਦਾਰ ਵੀ ਮੁਨਕਰ ਹੋ ਜਾਂਦੇ ਨੇ, ਕਹਿੰਦੇ ਨੇ ਵੀ ਨਹੀਂ ਅਸੀਂ ਨਹੀਂ ਇਹਨੂੰ ਜਾਣਦੇ। ਜੇ ਕੋਈ ਧਨਾਢ ਹੋਵੇ, ਅਮੀਰ ਹੋਵੇ, ਉਹਦੇ ਨਾਲ ਧੱਕੇ ਨਾਲ ਹੀ ਰਿਸ਼ਤੇਦਾਰੀਆਂ ਕੱਢ ਲੈਂਦੇ ਹਨ ਲੋਕ। ਬਾਣੀ ਨੇ ਤੱਤ ਦੇ ਫੈਸਲੇ ਕੀਤੇ ਨੇ। ਮਿੱਤਰ ਨਾ ਇੱਠ, ਧਨ ਰੂਪਹੀਨ, ਕਿਸ ਸਾਕ ਨਾ ਸਿੰਨਾ। ਲੇਕਿਨ ਅੰਤ ਵਿੱਚ ਕਹਿੰਦੇ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਉਸ ਦਾ ਮਨ ਨਾਮ ਦੇ ਵਿੱਚ ਭਿੰਨਾ ਹੈ, ਭਿੰਨਾ ਦਾ ਭਾਵ ਕੀ ਭਿੱਜਿਆ ਹੋਇਆ, ਗੜੁੱਚ ਹੋਇਆ, ਜਿਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਦਾ ਰੰਗ ਲੱਗਿਆ ਹੋਇਆ, ਉਹ ਤੇ ਬਾਦਸ਼ਾਹ ਹੈ, ਰਾਜਾ ਹੈ। ਰਾਜਾ ਕਿਉਂ ਹੈ? ਕਿਉਂਕਿ ਉਹ ਰੱਜਿਆ ਹੋਇਆ ਹੈ। ਉਂਝ ਰਾਜੇ ਦਾ ਅਖਰੀ ਅਰਥ ਹੈ ਰੱਜਿਆ ਹੋਇਆ, ਤ੍ਰਿਪਤ, ਜਿਸ ਦੀ ਕੋਈ ਮੰਗ ਨਹੀਂ ਹੈ, ਜਿਸ ਦੀ ਕੋਈ ਭੁੱਖ ਨਹੀਂ ਹੈ, ਉਹਨੂੰ ਕਹਿੰਦੇ ਰਾਜਾ। ਲੇਕਿਨ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਨੇ, ਆਗਰੇ ਦੀ ਸੰਗਤ ਹੈ, ਮਹਿਤਾ ਸਕਤੂ ਆਗਰੇ ਚੜ੍ਹਾ ਹੋਆ ਨਿਹਾਲ ਨਿਹਾਲਾ, ਗੜੀਅਲ ਮਥੁਰਾ ਦਾਸ ਹੈ ਸਭ ਪਰਿਵਾਰ ਲਾਲ ਗੁਲਾਲਾ। ਅਗਲੇ ਸਿੱਖ ਦਾ ਨਾਮ ਹੈ ਭਾਈ ਗੜੀਅਲ, ਫਿਰ ਅਗਲੇ ਸਿੱਖ ਦਾ ਨਾਮ ਹੈ ਮਥੁਰਾ ਦਾਸ। ਸਭ ਪਰਿਵਾਰਾਂ ਦਾ ਭਾਵ ਹੈ ਸਾਰੇ ਪਰਿਵਾਰ ਦੇ ਨਾਲ, ਸਾਰੇ ਕੁਟੰਬ ਦੇ ਨਾਲ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਆਏ ਸਨ। ਗੁਰੂ ਅਰਜਨ ਦੇਵ ਜੀ ਨੇ ਸੇਵਾ ਦਾ ਕੁੰਭਜੂ ਲਾਇਆ ਹੋਇਆ, ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਹਰਿਮੰਦਰ ਦੀ ਰਚਨਾ ਕੀਤੀ ਜਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋ ਰਹੀ ਹੈ, ਇਹ ਸਾਰੇ ਕਾਰਜ ਹੋ ਰਹੇ ਨੇ। ਇਹ ਆਗਰੇ ਦੇ ਸਿੱਖ ਵੱਡੇ ਕਾਫਲੇ ਦੇ ਰੂਪ ਵਿੱਚ ਇੱਕ ਵੱਡਾ ਸੰਗ ਲੈ ਕਰਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਸਭ ਪਰਿਵਾਰਾ ਲਾਲ ਗੁਲਾਲਾ, ਮਾਨੋ ਇਹਨਾਂ ਆਗਰੇ ਦੇ ਸਿੱਖਾਂ ਦੇ ਔਰ ਪਰਿਵਾਰ ਦੇ ਲਾਲ ਰੰਗ ਲੱਗਾ ਹੋਇਆ ਹੈ, ਨਾਮ ਦਾ ਭਗਤੀ ਦਾ ਰੰਗ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨੇ ਲਾਗੈ ਦਾਗਾ। ਲਾਲ ਰੰਗ ਦੀ ਗਾਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਈ ਵਾਰੀ ਆਉਂਦੀ ਹੈ। ਲਾਲ ਰੰਗ ਭਗਤੀ ਦਾ ਰੰਗ ਹੈ, ਲਾਲ ਰੰਗ ਪ੍ਰੇਮ ਦਾ ਨਾਮ ਹੈ, ਔਰ ਲਾਲ ਰੰਗ ਦਾ ਨਾਮ ਹੈ ਜੋ ਕੱਪੜਿਆਂ ਨੂੰ ਲਾਈਦਾ ਹੈ। ਲਾਲ ਦੇ ਕਈ ਅਰਥ ਨੇ। ਇਹ ਸਾਰੇ ਦੇ ਸਾਰੇ ਸਿੱਖ ਇਹਨਾਂ ਨੂੰ ਨਾਮ ਦਾ ਲਾਲ ਰੰਗ ਮਾਨੋ ਲੱਗਾ ਹੋਇਆ ਹੈ। ਗੰਗਾ ਸਹਿਗਲ ਸੂਰਮਾ, ਹਰਵੰਸ਼ ਤਪੈ ਟਹਿਲ ਧਰਮਸ਼ਾਲਾ। ਇੱਕ ਹੈ ਭਾਈ ਗੰਗਾ ਜੀ, ਇਹ ਸਹਿਗਲ ਹਨ, ਸਹਿਗਲ ਇਹਨਾਂ ਦੀ ਗੋਤ ਹੈ। ਸੂਰਮਾ ਇਹ ਸਿਪਾਹੀ ਹਨ, ਫੌਜ ਵਿੱਚ ਸਿਪਾਹੀ ਨੇ। ਬਹੁਤ ਸਾਰੇ ਐਸੇ ਸਿੱਖਾਂ ਦਾ ਜ਼ਿਕਰ ਆਪਾਂ ਪਹਿਲਾਂ ਵੀ ਕੀਤਾ, ਉਸ ਵੇਲੇ ਦੀ ਜਿਹੜੀ ਹਕੂਮਤ ਸੀ ਉਹਦੇ ਕਈ ਸਿਪਾਹੀ ਸਨ, ਪਰ ਹੈ ਸਿੱਖ ਅੰਦਰ, ਉਹਨਾਂ ਦੇ ਸਿੱਖੀ ਹੈ, ਗੁਰੂ ਨਾਲ ਪ੍ਰੇਮ ਹੈ, ਪਰ ਉਸ ਵੇਲੇ ਦੀ ਹਕੂਮਤ ਦੀ ਫੌਜ ਵਿੱਚ ਸਿਪਾਹੀ ਵੀ ਨੇ। ਕਈਆਂ ਦਾ ਜ਼ਿਕਰ ਆਇਆ, ਜਿਵੇਂ ਆਪਾਂ ਕੁਝ ਦਿਨ ਪਹਿਲਾਂ ਭਾਈ ਤਲੋਕੇ ਦੀ ਗਾਥਾ ਕੀਤੀ ਸੀ, ਗਜਨੀ ਸ਼ਹਿਰ ਦਾ ਇਹ ਸਿੱਖ ਸੀ ਭਾਈ ਤਲੋਕਾ। ਗਜਨੀ ਦੇ ਸੂਬੇਦਾਰ ਦੀ ਫੌਜ ਦਾ ਇਹ ਸਿਪਾਹੀ ਸੀ ਭਾਈ ਤਲੋਕਾ, ਜਿਸ ਦੀ ਤਿੱਖੀ ਤਲਵਾਰ ਦੇ ਨਾਲ ਹਰਨੀ ਮਰ ਗਈ, ਉਹਦੇ ਬੱਚੇ ਤੜਪ ਤੜਪ ਕੇ ਮਰ ਗਏ ਸਨ ਪੇਟ ਵਿੱਚੋਂ ਨਿਕਲ ਕੇ, ਕਿਉਂਕਿ ਇਹ ਸਿਪਾਹੀ ਸੀ। ਗਜਨੀ ਦੀ ਫੌਜ ਦਾ ਇਹ ਸਿਪਾਹੀ ਜਰਨੈਲ ਹੋਣ ਕਰਕੇ ਸ਼ਿਕਾਰ ਖੇਡਣ ਗਏ ਹੋਏ ਸਨ। ਇਹ ਗੁਨਾਹ ਪਾਪ ਹੋ ਗਿਆ ਸੀ। ਇਹਨੇ ਫਿਰ ਉਹਦੀ ਥਾਂ 'ਤੇ ਲੱਕੜ ਦੀ ਤਲਵਾਰ ਪਾ ਲਈ ਸੀ। ਇਹ ਬੜੀ ਲੰਬੇਰੀ ਕਥਾ ਹੈ। ਬਹੁਤ ਸਾਰੇ ਉਸ ਵੇਲੇ ਦੇ ਸਿੱਖ ਉਸ ਵੇਲੇ ਦੀ ਹਕੂਮਤ ਦੇ ਨੌਕਰ ਚਾਕਰ ਵੀ ਸਨ। ਕੋਈ ਕਿਸ ਤਰ੍ਹਾਂ ਦੀ ਨੌਕਰੀ ਕਰਦਾ, ਕੋਈ ਕਿਸ ਤਰ੍ਹਾਂ ਦੀ ਨੌਕਰੀ ਕਰਦਾ। ਭਾਈ ਗੁਰਦਾਸ ਕਹਿੰਦੇ, ਗੰਗਾ ਸਹਿਗਲ ਸੂਰਮਾ, ਇਹ ਸੂਰਮੇ ਹਨ, ਫੌਜ ਵਿੱਚ ਭਰਤੀ ਹਨ, ਰਹਿੰਦੇ ਹਨ ਆਗਰੇ ਦੀ ਧਰਤੀ 'ਤੇ। ਹਰਬੰਸ ਤਪੇ ਟਹਿਲ ਧਰਮਸ਼ਾਲਾ, ਇੱਕ ਸਿੱਖ ਦਾ ਨਾਮ ਹੈ ਹਰਬੰਸ। ਇਹਦਾ ਤਪ ਬੜਾ ਵੱਡਾ ਸੀ, ਇਹਦੀ ਟਹਿਲ ਬੜੀ ਵੱਡੀ ਸੀ। ਇਸ ਨੂੰ ਇੱਕ ਧਰਮਸ਼ਾਲਾ ਦੀ ਸੇਵਾ ਮਿਲੀ ਹੋਈ ਸੀ। ਆਗਰੇ ਵਿਖੇ ਕੋਈ ਧਰਮਸ਼ਾਲਾ ਹੋਏਗੀ, ਕਿਉਂਕਿ ਜਿੱਥੇ ਵੀ ਗੁਰੂ ਸਾਹਿਬਾਨਾਂ ਨੇ ਸਿੱਖ ਭੇਜੇ ਸਨ ਸਿੱਖੀ ਦੀ ਗਾਥਾ ਕਰਨ ਵਾਸਤੇ, ਉੱਥੇ ਸਭ ਤੋਂ ਪਹਿਲਾਂ ਧਰਮਸ਼ਾਲਾ ਹੀ ਬਣਾਈ ਜਾਂਦੀ ਸੀ। ਧਰਮਸ਼ਾਲਾ ਬੜੀ ਲੋੜੀਂਦੀ ਸੀ। ਗੁਰੂ ਸਾਹਿਬਾਨਾਂ ਨੇ ਵੀ ਧਰਮਸ਼ਾਲਾਵਾਂ ਬਣਾਈਆਂ, ਜਿਸ ਦੀ ਆਰੰਭਤਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਤਾਰਪੁਰ ਦੀ ਧਰਮਸ਼ਾਲਾ ਤੋਂ ਕੀਤੀ ਸੀ। ਧਰਮਸ਼ਾਲਾ ਦੇ ਵਿੱਚ ਬਹੁਤ ਕੁਝ ਹੁੰਦਾ ਸੀ, ਲੰਗਰ ਵੀ ਹੁੰਦਾ ਸੀ, ਦੀਵਾਨ ਵੀ ਹੁੰਦਾ ਸੀ, ਸਤ ਸੰਗਤ ਵੀ ਹੁੰਦੀ ਸੀ। ਆਉਂਦੇ ਜਾਂਦੇ ਰਾਹੀਆਂ ਪਾਂਧੀਆਂ ਵਾਸਤੇ, ਆਰਾਮ ਵਾਸਤੇ ਵੀ ਬਣਾਏ ਜਾਂਦਾ ਸੀ ਸਾਰਾ ਕੁਝ। ਮਹਿਲ ਵੀ ਬਣਾਏ ਜਾਂਦੇ ਸਨ। ਧਰਮਸ਼ਾਲਾ ਦਾ ਅਰਥ ਹੀ ਇਹ ਹੈ, ਭੁੱਖੇ ਨੂੰ ਭੋਜਨ ਮਿਲਦਾ ਹੈ, ਨਾਮ ਦੀ ਦਾਤ ਮਿਲਦੀ ਹੈ, ਸਤ ਸੰਗਤ ਹੁੰਦੀ ਹੈ, ਆਰਾਮ ਵਾਸਤੇ ਵੀ ਜਗ੍ਹਾ ਮਿਲਦੀ ਹੈ। ਧਰਮਸ਼ਾਲਾ ਇਹਨੂੰ ਹੀ ਕਹਿੰਦੇ ਹਾਂ। ਹੌਲੀ ਹੌਲੀ ਇਹ ਨਾਮ ਤਬਦੀਲ ਹੋ ਕੇ ਗੁਰਦੁਆਰਾ ਹੋ ਗਿਆ, ਲੇਕਿਨ ਗੁਰੂ ਸਾਹਿਬਾਨਾਂ ਦੇ ਸਮੇਂ ਧਰਮਸ਼ਾਲਾ ਹੀ ਕਿਹਾ ਜਾਂਦਾ ਸੀ। ਇੱਥੇ ਵੀ ਭਾਈ ਗੁਰਦਾਸ ਜੀ ਨੇ ਆਖਿਆ ਹੈ ਕਿ ਇਹ ਜਿਹੜਾ ਹਰਬੰਸ ਨਾਮ ਦਾ ਸਿੱਖ ਹੈ, ਇਹ ਇੱਕ ਧਰਮਸ਼ਾਲਾ ਦਾ ਮੁਖੀ ਸੀ ਜੋ ਆਗਰੇ ਵਿਖੇ ਸੀ, ਅਤੇ ਇਹਦੀ ਟਹਿਲ ਅਤੇ ਤਪ ਇਹ ਦੋਵੇਂ ਬਹੁਤ ਵੱਡੇ ਸਨ। ਹਰਬੰਸ ਤਪੇ ਟਹਿਲ ਧਰਮਸ਼ਾਲਾ, ਇੱਥੇ ਉਹ ਤਪ ਨਹੀਂ ਜਿਹੜਾ ਧੋਣੀਆਂ ਤਪਾ ਕੇ ਕੀਤਾ ਜਾਂਦਾ, ਆਪਣੇ ਆਪ ਨੂੰ ਤਪਾ ਕੇ ਸਰੀਰ ਨੂੰ ਦੁੱਖ ਦੇ ਕੇ ਕੀਤਾ ਜਾਂਦਾ, ਉਸ ਤਪ ਦੀ ਗੱਲ ਨਹੀਂ ਹੈ। ਨਾਮ ਜਪਣਾ, ਭਗਤੀ ਕਰਨੀ, ਗੁਰੂ ਦੀ ਆਗਿਆ ਵਿੱਚ ਰਹਿਣਾ, ਗੁਰੂ ਦੇ ਹੁਕਮ ਵਿੱਚ ਰਹਿਣਾ, ਬਾਣੀ ਇਹਨੂੰ ਵੀ ਤਪ ਆਖਦੀ ਹੈ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਇਹ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਉਂਝ ਕਹਿੰਦੇ ਨੇ ਵੀ ਇਹ ਸ਼ਬਦ ਜਿਹੜਾ ਗੁਰੂ ਨਾਨਕ ਮਹਾਰਾਜ ਜੀ ਨੇ ਗਾਇਆ ਹੈ ਨਾ, ਇਹ ਸ਼ੇਖ ਬਾਬਾ ਫਰੀਦ ਜੀ ਦੇ ਇੱਕ ਸ਼ਬਦ ਦੀ ਵਿਆਖਿਆ ਕਰਨ ਵਾਸਤੇ ਹੈ। ਕਿਉਂਕਿ ਅੱਜ ਦੀ ਜੋ ਪੌੜੀ ਹੈ ਵਿਚਾਰ ਅਧੀਨ, ਇਹਦੇ ਅੰਦਰ ਭਾਈ ਗੁਰਦਾਸ ਜੀ ਨੇ ਉਹਨਾਂ ਸਿੱਖਾਂ ਦੀ ਜੀਵਨ ਦੀ ਗਾਥਾ ਕੀਤੀ ਹੈ ਜਿਨ੍ਹਾਂ ਦਾ ਤਪ ਵੱਡਾ ਸੀ, ਜਿਨ੍ਹਾਂ ਦੀ ਟਹਿਲ ਵੱਡੀ ਸੀ, ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਾ ਹੋਇਆ ਸੀ। ਉਹਨਾਂ ਦਾ ਤਪ ਕੀ ਹੈ? ਗੁਰਬਾਣੀ ਨੇ ਤਪ ਦੀ ਵਿਆਖਿਆ ਆਪਣੇ ਤਰੀਕੇ ਨਾਲ ਕੀਤੀ ਹੈ ਕਿ ਕੋਈ ਭੁਲੇਖਾ ਨਾ ਖਾ ਜਾਏ, ਕਿ ਕਿਤੇ ਯੋਗੀਆਂ ਦੇ ਸਰੀਰ ਨੂੰ ਤਪਾਉਣ ਵਾਲੇ ਤਪ ਨੂੰ ਮਹਾਨਤਾ ਦਿੱਤੀ ਜਾ ਰਹੀ ਹੈ, ਐਸੇ ਤਪ ਦੀ ਗੱਲ ਨਹੀਂ ਹੈ। ਜਪ ਤਪ ਕਰਨਾ, ਸਾਧ ਸੰਗਤ ਕਰਨੀ, ਕਿਰਤ ਕਰਨਾ, ਨਾਮ ਜਪਣਾ, ਗੁਰੂ ਦੀ ਭੈ ਭਾਵਨੀ ਵਿੱਚ ਰਹਿਣਾ, ਭਾਉ ਖਲਾਗਨ ਤਪ ਤਾਉ ਵਾਲੀ ਅਵਸਥਾ ਨੂੰ ਬਾਣੀ ਨੇ ਤਪ ਆਖਿਆ ਹੈ। ਔਰ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦੇ ਇੱਕ ਸ਼ਬਦ ਦੀ ਵਿਆਖਿਆ ਗੁਰੂ ਨਾਨਕ ਮਹਾਰਾਜ ਜੀ ਨੇ ਕੀਤੀ ਹੈ। ਸ਼ੇਖ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸ਼ਬਦ ਸੀ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਜ਼ਿੰਦਗੀ ਨੂੰ ਤਰਨ ਵਾਸਤੇ ਨਾਮ ਦਾ ਬੇੜਾ ਬੰਨ੍ਹ ਨਹੀਂ ਸਕਿਆ। ਜਿੱਥੇ ਹੜ੍ਹ ਬੜੇ ਆਉਂਦੇ ਨਾ, ਵਰਖਾ ਬੜੀ, ਮੀਂਹ ਪੈਂਦਾ, ਨਦੀਆਂ ਦੇ ਵਿੱਚੋਂ ਪਾਰ ਹੋਣ ਵਾਸਤੇ ਲੋਕਾਂ ਨੇ ਲੱਕੜ ਦੀਆਂ ਬੇੜੀਆਂ ਬਣਾਈਆਂ ਹੁੰਦੀਆਂ ਸਨ। ਉਹਨਾਂ ਬੇੜੀਆਂ 'ਤੇ ਅਸਵਾਰ ਹੋ ਕੇ ਉਹ ਨਦੀ ਦੇ ਦੂਜੇ ਕਿਨਾਰੇ 'ਤੇ ਜਾਂਦੇ ਸਨ, ਭਾਵ ਸਾਗਰ ਨੂੰ ਤਰਨ ਵਾਸਤੇ ਜਪ ਤੇ ਤਪ ਦਾ ਬੇੜਾ ਬਾਬਾ ਫਰੀਦ ਕਹਿੰਦੇ ਹੋਣਾ ਚਾਹੀਦਾ ਹੈ। ਹੁਣ ਬਾਬਾ ਫਰੀਦ ਨੇ ਜਪ ਤਪ ਦਾ ਬੇੜਾ ਕੀ ਆਖਿਆ? ਉੱਠ ਕੇ ਨਮਾਜ਼ ਪੜ੍ਹਨੀ, ਖੁਦਾ ਖੁਦਾ ਕਹਿਣਾ, ਉਹਦੀ ਇਬਾਦਤ ਕਰਨੀ, ਸਜਦਾ ਕਰਨਾ ਹੈ, ਪੰਜ ਵੇਲੇ ਦਾ ਨਮਾਜ਼ੀ, ਇਹਨੂੰ ਜਪ ਤਪ ਆਖਿਆ ਹੈ। ਲੇਕਿਨ ਬਾਬਾ ਫਰੀਦ ਕਹਿੰਦੇ ਸਾਡੇ ਕੋਲੋਂ ਇਹ ਜਪ ਤਪ ਹੋਇਆ ਨਹੀਂ, ਨਮਾਜ਼ ਪੜ੍ਹੀ ਨਹੀਂ ਗਈ। ਅਤੇ ਜਿਹੜਾ ਇਹ ਤਰਨ ਹੈ ਨਾ, ਤਰਨ, ਇੱਥੇ ਤਰਨ ਦਾ ਭਾਵ ਹੈ ਭਵ ਸਾਗਰ ਤੋਂ ਤਰਨਾ। ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ। ਜਦੋਂ ਵੇਲਾ ਸੀ ਨਾ, ਸਮਾਂ ਸੀ ਨਮਾਜ਼ ਪੜ੍ਹਨ ਦੇ, ਸ਼ੇਖ ਬਾਬਾ ਫਰੀਦ ਕਹਿੰਦੇ ਉਦੋਂ ਨਮਾਜ਼ ਨਹੀਂ ਪੜ੍ਹੀ, ਕਿਉਂਕਿ ਨਮਾਜ਼ ਪੜ੍ਹਨ ਵਾਸਤੇ ਗੋਡਿਆਂ ਭਾਰ ਬੈਠਣਾ ਪੈਂਦਾ, ਮਸਤਕ ਜ਼ਮੀਨ 'ਤੇ ਲਾਉਣਾ ਪੈਂਦਾ, ਨਮਾਜ਼ ਐਵੇਂ ਪੜ੍ਹੀ ਜਾਂਦੀ ਹੈ। ਆਪਾਂ ਦੇਖਦੇ ਹਾਂ ਹਾਜੀ ਹੱਜ ਕਰਨ ਜਾਂਦੇ ਨੇ, ਜਾਂ ਮਸੀਤ ਦੇ ਵਿੱਚ, ਜਾਂ ਆਪਾਂ ਹੋਰ ਵੇਖਿਆ ਹੋਏਗਾ ਰਾਹ ਪੈਂਡਿਆਂ ਦੇ ਅੰਦਰ, ਮੁਸਲਮਾਨ ਲੋਕ, ਸੱਚੇ ਇਬਾਦਤ ਕਰਨ ਵਾਲੇ ਲੋਕ ਨਮਾਜ਼ ਪੜ੍ਹਦੇ ਨੇ। ਲੇਕਿਨ ਨਮਾਜ਼ ਪੜ੍ਹਨ ਵਾਸਤੇ ਵੀ ਇੱਕ ਉਹਨਾਂ ਦੀ ਪ੍ਰਕਿਰਿਆ ਹੈ, ਗੋਡਿਆਂ ਭਰ ਬੈਠਣਾ ਹੈ, ਹੱਥ ਗੋਡਿਆਂ 'ਤੇ ਰੱਖ ਲੈਣੇ ਹਨ, ਅੱਖਾਂ ਬੰਦ ਕਰ ਲੈਣੀਆਂ ਨੇ, ਫਿਰ ਸਜਦਾ ਕਰਨਾ ਹੈ, ਮੱਥਾ ਜ਼ਮੀਨ 'ਤੇ ਲਾਉਣਾ ਹੈ। ਪਰ ਬਾਬਾ ਫਰੀਦ ਕਹਿੰਦੇ ਇਹ ਤਾਂ ਇੱਕ ਵੇਲਾ ਸੀ, ਇੱਕ ਵੇਲਾ ਐਸਾ ਆਉਂਦਾ ਹੈ ਜਦੋਂ ਬੰਦਾ ਬੈਠ ਹੀ ਨਹੀਂ ਸਕਦਾ, ਬਹਿਣਾ ਔਖਾ ਹੋ ਜਾਂਦਾ। ਮੱਥਾ ਜ਼ਮੀਨ 'ਤੇ ਲਾਉਣਾ ਤਾਂ ਬੜੇ ਦੂਰ ਦੀ ਗੱਲ ਹੈ, ਜ਼ਮੀਨ 'ਤੇ ਬੈਠਣਾ ਹੀ ਔਖਾ ਹੈ। ਸ਼ੇਖ ਬਾਬਾ ਫਰੀਦ ਉਸ ਵੇਲੇ ਦੀ ਗਾਥਾ ਕਰ ਰਹੇ ਨੇ, ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ, ਨਹੀਂ ਬੰਨਿਆ ਬੇੜਾ ਨਮਾਜ਼ ਪੜ੍ਹਨ ਵਾਲਾ। ਭਰ ਸਰਵਰ ਜਬ ਉਛਲੈ, ਹੁਣ ਉੱਛਣ ਲੱਗ ਪਿਆ ਇਹ ਬੇੜਾ, ਤਬ ਤਰਨ ਦੁਹੇਲਾ। ਤਰਨ, ਤਰਨ ਦਾ ਅਰਥ ਜਵਾਨੀ ਵੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਤਾਬਕ। ਪਰ ਇੱਥੇ ਤਰਨ ਦਾ ਭਾਵ ਕੀ ਹੈ? ਤਰਨਾ, ਪਾਣੀ ਵਿੱਚ ਤੈਰਨ ਵਾਲਾ ਬੇੜਾ। ਦੁਹੇਲਾ ਦਾ ਭਾਵ ਔਖਾ, ਹੁਣ ਤਰਨਾ ਔਖਾ ਹੋ ਗਿਆ, ਹੁਣ ਨਹੀਂ ਤਰਿਆ ਜਾ ਸਕਦਾ, ਕਿਉਂਕਿ ਹੁਣ ਨਮਾਜ਼ ਹੀ ਨਹੀਂ ਪੜ੍ਹੀ ਜਾਣੀ, ਮੱਥਾ ਜ਼ਮੀਨ 'ਤੇ ਲੱਗਣਾ ਹੀ ਨਹੀਂ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ, ਕਿਤੇ ਭੁਲੇਖਾ ਹੀ ਨਾ ਪੈ ਜਾਏ, ਕੋਈ ਇਹ ਨਾ ਭਰਮ ਕਰ ਲਵੇ ਕਿ ਜੇ ਮੱਥਾ ਜ਼ਮੀਨ 'ਤੇ ਨਹੀਂ ਲੱਗਣਾ, ਜੇ ਗੋਡਿਆਂ ਭਾਰ ਬੈਠ ਕੇ ਨਮਾਜ਼ ਨਹੀਂ ਪੜ੍ਹੀ ਜਾਣੀ, ਤਾਂ ਕੀ ਹੁਣ ਰੱਬ ਦੀ ਇਬਾਦਤ ਕਰਨੀ ਛੱਡ ਦੇਈਏ? ਸਤਿਗੁਰੂ ਕਹਿਣ ਲੱਗੇ ਨਹੀਂ। ਫਿਰ ਉਹਦੇ ਨਾਲ ਮਿਲਦਾ ਜੁਲਦਾ ਸ਼ਬਦ ਅੱਗੇ ਫਿਰ ਗੁਰੂ ਨਾਨਕ ਮਹਾਰਾਜ ਜੀ ਨੇ ਆਖਿਆ, ਜਪ ਤਪ ਕਾ ਬੰਧ ਬੇੜਲਾ, ਜਿਤ ਲੰਘੇ ਵਹੇਲਾ। ਠੀਕ ਹੈ, ਸਰੀਰ ਦੇ ਨਾਲ ਝੁਕਿਆ ਨਹੀਂ ਜਾਂਦਾ, ਮੱਥਾ ਨਹੀਂ ਟੇਕਿਆ ਜਾਂਦਾ, ਪਰ ਮਨ 'ਤੇ ਟੇਕ ਸਕਦਾ, ਮਨ 'ਤੇ ਗਾ ਸਕਦਾ, ਮਨ ਦੇ ਰਾਹੀਂ 'ਤੇ ਸੁਣਿਆ ਜਾ ਸਕਦਾ, ਗਾਇਆ ਵੀ ਜਾ ਸਕਦਾ, ਮਨ ਵੀ ਤਾਂ ਨਮਾਜ਼ ਪੜ੍ਹ ਸਕਦਾ। ਅਗਰ ਸਰੀਰ ਨਮਾਜ਼ ਨਹੀਂ ਪੜ੍ਹਦਾ ਤਾਂ ਫਿਰ ਮਨ ਕਰਕੇ ਨਮਾਜ਼ ਪੜ੍ਹ ਲਈਏ, ਮਨ ਕਰਕੇ ਜਪ ਤਪ ਕਰ ਲਈਏ। ਇਹ ਆਗਰੇ ਦੇ ਵਾਸੀ ਉਹ ਸਿੱਖ ਨੇ ਜਿਨ੍ਹਾਂ ਦਾ ਜਪ ਅਤੇ ਤਪ ਬਹੁਤ ਵੱਡਾ ਹੈ, ਅਗਲੇ ਸਿੱਖਾਂ ਦਾ ਨਾਮ ਲੈਂਦੇ ਨੇ। ਭਾਈ ਗੁਰਦਾਸ ਕਹਿੰਦੇ, ਆਨੰਦ ਮੁਰਾਰੀ ਮਹਾਂਪੁਰਖ, ਕਲਿਆਣਾ ਕੁੱਲ ਕਵਲ ਰਸਾਲਾ। ਇਹ ਵੀ ਸਿੱਖਾਂ ਦੇ ਨਾਮ ਨੇ, ਆਨੰਦ ਮੁਰਾਰੀ, ਇਹ ਵੱਡੇ ਮਹਾਂਪੁਰਖ ਸਨ। ਆਗਰਾ ਵਾਸੀ ਸਿੱਖ ਵੱਡੀ ਕਰਨੀ ਦੇ ਮਾਲਕ, ਵੱਡੇ ਮਹਾਂਪੁਰਖ, ਉਹਨਾਂ ਦੇ ਇਹ ਨਾਮ ਲਏ ਜਾ ਰਹੇ ਨੇ। ਆਨੰਦ ਮੁਰਾਰੀ ਮਹਾਂਪੁਰਖ, ਕਲਿਆਣਾ ਕੁੱਲ ਕਵਲ ਰਸਾਲਾ। ਇੱਕ ਸਿੱਖ ਹੋਇਆ ਭਾਈ ਕਲਿਆਣਾ ਜੀ, ਬਹੁਤ ਵੱਡਾ ਨਾਮ ਹੈ ਭਾਈ ਕਲਿਆਣਾ ਜੀ ਦਾ। ਇਹਨੇ ਬੜੀ ਘਾਲ ਕੀਤੀ ਹੈ, ਬੜੀ ਮਿਹਨਤ ਕੀਤੀ ਹੈ ਸਿੱਖੀ ਨੂੰ ਕਮਾਉਣ ਵਾਸਤੇ। ਆਗਰੇ ਦੀ ਧਰਮਸ਼ਾਲਾ ਦੇ ਵਿੱਚ, ਇਸ ਇਲਾਕੇ ਦੇ ਵਿੱਚ ਭਾਈ ਕਲਿਆਣਾ ਜੀ ਦਾ ਬਹੁਤ ਨਾਮ ਆਉਂਦਾ ਹੈ। ਯੂਪੀ ਦੇ ਇਲਾਕੇ ਵਿੱਚ, ਲਖਨਊ ਆਦਿ ਇਲਾਕਿਆਂ ਵਿੱਚ ਭਾਈ ਕਲਿਆਣਾ ਜੀ ਨੇ ਬਹੁਤ ਪ੍ਰਚਾਰ ਕੀਤਾ। ਇਹ ਉਹ ਸਿੱਖ ਨੇ ਜਿਹੜੇ ਕਵਲ ਰਸਾਲਾ, ਕਵਲ ਇੱਕ ਫੁੱਲ ਦਾ ਨਾਮ ਹੈ ਜੋ ਚਿੱਕੜ ਦੇ ਵਿੱਚ ਪੈਦਾ ਹੁੰਦਾ ਹੈ, ਚਿੱਕੜ ਦੇ ਵਿੱਚ ਉੱਗਦਾ ਹੈ ਕਮਲ ਦਾ ਫੁੱਲ। ਅਤੇ ਭੌਰੇ ਦੀ ਜਿਹੜੀ ਰਸ ਲੈਣ ਵਾਲੀ, ਸੁਗੰਧੀ ਲੈਣ ਵਾਲੀ ਆਦਤ ਹੈ, ਉਹ ਕਮਲ ਤੋਂ ਬਿਨਾਂ ਹੋਰ ਕੋਈ ਫੁੱਲ ਪੂਰਾ ਨਹੀਂ ਕਰਦਾ। ਕੇਵਲ ਕਮਲ ਦੇ ਵਿੱਚ ਹੀ ਉਹ ਰਸ ਅਤੇ ਸੁਗੰਧੀ ਹੈ ਜੋ ਭੌਰੇ ਨੂੰ ਚੰਗੀ ਲੱਗਦੀ ਹੈ, ਬਾਕੀ ਫੁੱਲਾਂ ਵਿੱਚ ਨਹੀਂ ਹੈ। ਇਹ ਜਿਹੜੇ ਸਿੱਖ ਨੇ ਆਗਰੇ ਦੇ ਵਾਸੀ ਨੇ ਇਹਨਾਂ ਦੇ ਅੰਦਰ ਜਿਹੜਾ ਰਸਾਲਾ ਰਸ ਹੈ ਉਹ ਮਾਨੋ ਉਵੇਂ ਹੈ ਜਿਵੇਂ ਕਮਲ ਦੇ ਫੁੱਲ ਵਿੱਚ ਹੈ ਜੋ ਭੌਰੇ ਨੂੰ ਚੰਗਾ ਲੱਗਦਾ ਹੈ। ਭਾਵ ਕਿ ਨਾਮ ਦੇ ਰਸੀਏ ਸਿੱਖ ਸਨ ਆਗਰਾ ਵਾਸੀ, ਨਾਮ ਦੇ ਰਸ ਦੇ ਨਾਲ ਇਹ ਨਕਾਨਕ ਭਰੇ ਹੋਏ ਸਨ, ਜਿਹਨੂੰ ਭੱਟ ਸਾਹਿਬਾਨਾਂ ਨੇ ਆਖਿਆ ਹੈ ਕਿ ਗੁਰੂ ਰਾਮਦਾਸ ਕਿਰਪਾ ਕਰ ਦੇਵੇ ਸੁੱਕੇ ਹੋਏ ਹਿਰਦਿਆਂ ਰੂਪੀ ਸਰੋਵਰ ਨਾਮ ਦੇ ਰਸ ਦੇ ਨਾਲ ਭਰੇ ਜਾਂਦੇ ਹਨ। ਆਨੰਦ ਮੁਰਾਰੀ ਮਹਾਂਪੁਰਖ ਇਹ ਵੱਡੇ ਪੁਰਖ ਹੋਏ ਨੇ। ਨਾਨੂ ਲਟਕਣ ਬਿੰਦ ਰਾਓ ਸੇਵਾ ਸੰਗਤ ਕੂਪਣ ਘਾਲਾ, ਇਹ ਵੀ ਸਿੱਖਾਂ ਦੇ ਨਾਮ ਨੇ। ਭਾਊ ਲਟਕਣ ਜੀ, ਭਾਈ ਨਾਨੂ ਜੀ, ਬਿੰਦ ਰਾਓ ਜੀ, ਸੇਵਾ ਸੰਗਤ, ਸੇਵਾ ਅਤੇ ਸੰਗਤ ਦੇ ਇਹ ਵੱਡੇ ਕਰਨੀ ਵਾਲੇ ਹੋਏ, ਸੇਵਾ ਵੀ ਅਤੇ ਸੰਗਤ ਵੀ। ਪੂਪਣ ਘਾਲਾ, ਪੂਪਣ ਘਾਲਾ ਦਾ ਭਾਵ ਹੈ ਵੱਡੀ ਘਾਲ, ਪੂਰੀ ਘਾਲ, ਵੱਡਾ ਤਪ। ਸੰਗਤ ਦੀ ਸੇਵਾ ਸਭ ਤੋਂ ਵੱਡਾ ਤਪ ਹੈ ਬਾਣੀ ਦੇ ਮੁਤਾਬਕ। ਸਾਧ ਸੰਗਤ ਦੀ ਸੇਵਾ ਸਾਰਿਆਂ ਤੋਂ ਵੱਡਾ ਜੱਗ ਹੈ, ਸਭ ਤੋਂ ਵੱਡਾ ਭੰਡਾਰਾ ਹੈ। ਇਸ ਤਰ੍ਹਾਂ ਦੇ ਬੋਲ ਸਿੱਖ ਇਤਿਹਾਸ ਵਿੱਚ ਆਉਂਦੇ ਨੇ। ਭਾਈ ਗੁਰਦਾਸ ਜੀ ਦੀਆਂ ਬਾਣੀਆਂ ਨੇ ਤਾਂ ਇਹਨਾਂ ਅੱਖਰਾਂ ਦੀ ਹੀ ਮਾਨੋ ਵਿਆਖਿਆ ਕੀਤੀ ਹੈ, ਕਵਿਤਾ ਦੇ ਰਾਹੀਂ, ਵਾਰਾਂ ਪੌੜੀਆਂ ਦੇ ਰਾਹੀਂ। ਜਦੋਂ ਆਪਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਨ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੇਨੇ ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏ ਕਾ। ਸੋਨਾ ਦਾਨ ਕੀਤਾ ਜਾਂਦਾ ਸੀ ਮੰਦਰਾਂ 'ਤੇ ਜਾ ਕੇ, ਤੀਰਥਾਂ 'ਤੇ ਜਾ ਕੇ। ਐਸਾ ਪੁੰਨ ਤੇ ਕਿਸੇ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਦੇਈਏ, ਗੁਰੂ ਦੇ ਸ਼ਬਦ ਦੀ ਸਿੱਖਿਆ ਦੇ ਦੇਈਏ ਅਤੇ ਐਸਾ ਫਲ ਤਾਂ ਉੱਥੋਂ ਵੀ ਮਿਲ ਜਾਂਦਾ। ਭਾਈ ਗੁਰਦਾਸ ਕਹਿੰਦੇ ਜਿਹੜਾ ਸੋਨਾ ਦਾਨ ਕਰਕੇ ਮਿਲਦਾ ਹੈ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰੂਖੇਤ ਅਸੁਮੇਧ ਜਗ ਫਲ ਸਿੱਖ ਕੋ ਜਵਾਏ ਕਰ। ਜਗ ਬੜੇ ਨੇ ਪਰ ਜਿਹੜਾ ਅਸੁਮੇਧ ਜਗ ਹੈ ਨਾ, ਇਹਦਾ ਕਹਿੰਦੇ ਫਲ ਬਹੁਤ ਵੱਡਾ ਹੈ। ਹਿੰਦੂ ਧਰਮਾਂ ਦੇ ਮੁਤਾਬਕ, ਹਿੰਦੂ ਗ੍ਰੰਥਾਂ ਦੇ ਮੁਤਾਬਕ, ਇਹ ਜਿਹੜੀ ਜਗ ਕਰਨ ਦੀ ਪਰੰਪਰਾ ਹੈ ਨਾ, ਜੀਵਾਂ ਨੂੰ ਵੱਢ ਕੇ ਬਲੀ ਦੇਣ ਦੀ, ਇਹ ਆਉਂਦੀ ਹੈ ਹਿੰਦੂ ਧਰਮ ਦੇ ਅੰਦਰ। ਗੁਰੂ ਸਾਹਿਬਾਨਾਂ ਨੇ ਜੀਵਾਂ ਦੀ ਬਲੀ ਦੇ ਕੇ ਜੱਗ ਕਰਨ ਨੂੰ ਮੁੱਢ ਤੋਂ ਰੱਦ ਕੀਤਾ, ਮੂਲ ਤੋਂ ਰੱਦ ਕੀਤਾ। ਜੋ ਸਭ ਹੈ ਏਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਅਸਵਮੇਧ ਜੱਗ ਕੀ ਸੀ, ਘੋੜੇ ਨੂੰ ਮਾਰ ਕੇ, ਘੋੜੇ ਨੂੰ ਵੱਢ ਕੇ ਜੱਗ ਕੀਤਾ ਜਾਂਦਾ ਸੀ। ਭਾਈ ਗੁਰਦਾਸ ਕਹਿੰਦੇ ਨੇ ਕਿਸੇ ਪਿਆਸੇ ਬੰਦੇ ਦੀ ਪਿਆਸ ਦੂਰ ਕਰ ਦੇਣੀ, ਪਿਆਸੇ ਬੰਦੇ ਨੂੰ ਪਾਣੀ ਪਿਲਾ ਦੇਣਾ, ਉਹਨੂੰ ਜੀਵਨ ਦੇ ਦੇਣਾ, ਕਿਉਂਕਿ ਪਿਆਸ ਦੇ ਨਾਲ ਕੋਈ ਜੀਵ ਮਰ ਜਾਂਦਾ ਹੈ ਨਾ, ਪਾਣੀ ਬਿਨਾਂ ਤਾਂ ਕੋਈ ਵੀ ਨਹੀਂ ਰਹਿ ਸਕਦਾ, ਭੋਜਨ ਦੇ ਬਿਨਾਂ ਤਾਂ ਕੋਈ ਰਹਿ ਜਾਏਗਾ ਲੇਕਿਨ ਪਾਣੀ ਬਿਨਾਂ ਕੋਈ ਨਹੀਂ ਰਹਿ ਸਕਦਾ। ਕਿਸੇ ਪਿਆਸੇ ਨੂੰ ਪਾਣੀ ਪਿਆਉਣਾ ਮਾਨੋ ਅਸਵਮੇਧ ਜੱਗ ਜਿੰਨਾ ਫਲ ਹੈ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰੂਖੇਤ, ਕੁਰੂਖੇਤ ਦਾ ਭਾਵ ਹੈ ਕੁਰੂਖੇਤਰ, ਹਰਿਆਣੇ ਵਿੱਚ ਕੁਰੂਖੇਤਰ ਹੈ, ਆਪਾਂ ਸਾਰੇ ਜਾਣਦੇ ਹਾਂ। ਬੜੀ ਵੱਡੀ ਲੜਾਈ ਹੋਈ ਸੀ, ਬੜਾ ਵੱਡਾ ਘਮਸਾਨ ਹੋਇਆ ਸੀ। ਬਾਰਾਂ ਯੋਜਨ ਛੱਤਰ ਚਲੇ ਥਾ ਦੇਹੀ ਗਿਰਜਨ ਖਾਈ ਸਰਬ ਸੋਨ ਕੀ ਲੰਕਾ ਹੋਤੀ, ਇਸ ਤਰ੍ਹਾਂ ਦੇ ਬੋਲ ਨੇ। ਇਹ ਕੁਰੂਖੇਤਰ ਦੀ ਗੱਲ ਹੈ, ਜਿਹੜਾ ਯੁੱਧ ਹੋਇਆ ਸੀ ਨਾ ਕੌਰਵਾਂ ਦਾ, ਪਾਂਡਵਾਂ ਦਾ, ਅਤੇ ਸਾਰੇ ਹੀ ਮਰ ਗਏ ਸੀ, ਕੋਈ ਨਹੀਂ ਸੀ ਬਚਿਆ, ਇਹ ਕੁਰੂਖੇਤਰ ਦੀ ਗੱਲ ਹੈ। ਅਤੇ ਉੱਥੇ ਜੱਗ ਹੁੰਦੇ ਸੀ, ਵੱਡੇ ਵੱਡੇ ਜੱਗ। ਭਾਈ ਗੁਰਦਾਸ ਕਹਿੰਦੇ ਸੇਵਾ ਇਹਨਾਂ ਵੱਡੇ ਵੱਡੇ ਜੱਗਾਂ ਤੋਂ ਵੀ ਉੱਪਰ ਹੈ, ਸਾਰਿਆਂ ਤੋਂ ਮਹਾਨ ਫਲ ਸੇਵਾ ਦੇ ਵਿੱਚ ਹੈ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸੰਗਤ, ਇਹਦੀ ਸੇਵਾ, ਇਹ ਪੂਰਨ ਘਾਲ ਹੈ ਅਤੇ ਇਹ ਤਪਾਂ ਵਿੱਚੋਂ ਸਭ ਤੋਂ ਵੱਡਾ ਤਪ ਹੈ। ਹਾਂਡਾ ਆਲਮ ਚੰਦ ਹੈ ਸੈ ਸਾਰਾ ਤਲਵਾੜ ਸੁਖਾਲਾ। ਭਾਈ ਹਾਂਡਾ ਜੀ, ਆਲਮ ਚੰਦ ਜੀ, ਭਾਈ ਸੰਸਾਰਾ ਜੀ, ਇਹਨਾਂ ਦੀ ਜਿਹੜੀ ਵੰਸ਼ ਹੈ, ਜਾਤੀ ਹੈ, ਉਹਦਾ ਨਾਮ ਹੈ ਤਲਵਾੜ। ਤਲਵਾੜ ਇੱਕ ਵੰਸ਼ ਦਾ ਨਾਮ ਹੈ, ਇੱਕ ਗੋਤ ਦਾ ਨਾਮ ਹੈ। ਸੁਖਾਲਾ, ਪਰ ਇਹ ਮਾਨਸਿਕ ਸੁੱਖ ਨੂੰ ਪ੍ਰਾਪਤ ਕਰਨ ਵਾਲੇ ਅੰਦਰੋਂ ਸੁਖੀ ਸਨ ਸਾਰੇ ਦੇ ਸਾਰੇ। ਜਗਨਾਨੰਦਾ ਸਾਧ ਹੈ ਭਾਨੂ ਸੁਗੜ ਹੰਸਾਂ ਦੀ ਢਾਲਾ। ਭਾਈ ਜਗਨਾ ਜੀ, ਭਾਈ ਨੰਦਾ ਜੀ ਇਹ ਵੱਡੇ ਸਾਧੂ ਹੋਏ ਨੇ ਬੜੇ। ਭਾਈ ਭਾਨਾ ਜੀ ਸੁਗੜ ਹੰਸਾਂ ਦੀ ਢਾਲਾ, ਇਹ ਹੰਸਾਂ ਦੀ ਬਿਰਤੀ ਵਾਲੇ ਸਨ। ਹੰਸਾਂ ਦੇ ਬਾਰੇ ਆਪਾਂ ਬੜੀ ਵਾਰ ਵਿਚਾਰ ਕਰਦੇ ਹਾਂ, ਬਾਣੀ ਵਿੱਚ ਸੁਣਦੇ ਰਹਿੰਦੇ ਹਾਂ ਹੰਸ ਕੀ ਹੁੰਦਾ। ਪਰਮਹੰਸ ਭਾਈ ਪਾਰੋ ਨੂੰ ਆਖਿਆ ਸੀ ਸਤਿਗੁਰੂ ਜੀ ਨੇ ਕਿ ਤੂੰ ਤਾਂ ਪਰਮਹੰਸ ਹੈ। ਇਸ ਤਰ੍ਹਾਂ ਇਹ ਜਿਹੜੇ ਸਿੱਖ ਨੇ ਆਗਰਾ ਵਾਸੀ, ਕਦੇ ਇਹਨਾਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਬੜੇ ਨਿਹਾਲ ਸਨ, ਕਦੇ ਕਹਿੰਦੇ ਨਾਮ ਦੇ ਰੰਗ ਵਿੱਚ ਬੜੇ ਗੁਲਾਲ ਸਨ, ਕਦੇ ਕਹਿੰਦੇ ਧਰਮਸ਼ਾਲਾ ਦੀ ਸੇਵਾ ਅਤੇ ਟਹਿਲ ਸੇਵਾ ਤਪ ਬੜਾ ਵੱਡਾ ਸੀ, ਕਦੇ ਕਹਿੰਦੇ ਇਹਨਾਂ ਦੇ ਅੰਦਰ ਭਗਤੀ ਦਾ ਰਸ ਐਵੇਂ ਸੀ ਜਿਵੇਂ ਕਵਲ ਰਸਾਲਾ ਹੁੰਦਾ ਹੈ। ਇਹ ਸਾਰੇ ਗੁਣ ਨੇ ਔਰ ਇਹ ਸਾਰੇ ਦੈਵੀ ਗੁਣਾਂ ਦਾ ਨਾਮ ਹੈ। ਭਗਤੀ ਦੇ ਗੁਣ ਦੈਵੀ ਗੁਣ ਨੇ ਸਾਰੇ ਦੇ ਸਾਰੇ, ਔਰ ਇਹ ਕਿਹਨਾਂ ਦੇ ਵਿੱਚ ਨੇ? ਆਗਰੇ ਦੇ ਸਿੱਖਾਂ ਵਿੱਚ, ਆਗਰੇ ਦੀ ਸੰਗਤ ਦੇ ਵਿੱਚ। ਸੁਖਾਲਾ ਮਨ ਨੂੰ ਸੁਖੀ ਕਰਨ ਵਾਲੇ। ਹੁਣ ਅੱਗੇ ਕਹਿੰਦੇ ਨੇ ਇਹ ਹੰਸਾਂ ਕੀ ਢਾਲਾ, ਢਾਲਾ ਦਾ ਭਾਵ ਕੀ ਹੈ? ਢਾਲ, ਢਾਲ ਉਹਨੂੰ ਕਹਿੰਦੇ ਆ ਜੋ ਸ਼ਸਤਰ ਦੀ ਮਾਰ ਤੋਂ ਬਚਾਉਂਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ। ਪਰ ਇੱਥੇ ਢਾਲਾ ਦਾ ਅਰਥ ਹੈ ਕਈ ਤਰ੍ਹਾਂ ਦੇ। ਗੁਰ ਭਾਈ ਰਤਨਾਂ ਦੀ ਮਾਲਾ, ਗੁਰ ਭਾਈ ਰਤਨਾਂ ਦੀ ਮਾਲਾ। ਜਿਹੜੇ ਇੱਕੋ ਹੀ ਗੁਰੂ ਦੇ ਸਿੱਖ ਹੋਣ ਉਹ ਸਾਰੇ ਕੀ ਹੁੰਦੇ ਨੇ? ਗੁਰ ਭਾਈ। ਸਾਧ ਸੰਗਤ ਵਿੱਚ ਜਿੰਨੇ ਵੀ ਹਾਂ ਆਪਾਂ ਸਾਰੇ, ਸਾਡਾ ਸਾਰਿਆਂ ਦਾ ਇੱਕ ਹੀ ਗੁਰੂ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਹੀ ਗੁਰੂ ਦੇ ਜਿਹੜੇ ਸਿੱਖ ਹੁੰਦੇ ਨੇ ਉਹਨਾਂ ਨੂੰ, ਗੁਰ ਸਿੱਖਾਂ ਨੂੰ ਕੀ ਕਹਿੰਦੇ ਨੇ? ਗੁਰ ਭਾਈ। ਆਪਾਂ ਕੱਲ ਵੀ ਵਿਚਾਰ ਕੀਤੀ ਸੀ, ਇੱਕ ਤਾਂ ਉਹ ਭੈਣ ਭਰਾ ਹੁੰਦੇ ਨੇ ਜਿਹੜੇ ਇੱਕ ਪਰਿਵਾਰ ਵਿੱਚ ਹੁੰਦੇ ਨੇ, ਇੱਕ ਹੀ ਮਾਤਾ ਪਿਤਾ ਦੇ ਘਰ ਜਿਨ੍ਹਾਂ ਦਾ ਜਨਮ ਹੁੰਦਾ ਹੈ, ਆਪਾਂ ਉਹਨਾਂ ਨੂੰ ਭਾਈ ਕਹਿੰਦੇ ਹਾਂ, ਭੈਣ ਭਰਾ ਵੀ ਕਹਿ ਦਿੰਦੇ ਹਾਂ। ਪਰ ਜਿਹੜੇ ਇੱਕ ਗੁਰੂ ਦੇ ਸਿੱਖ ਹੋਣ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਗੁਰ ਭਾਈ। ਇੱਕੋ ਹੀ ਉਸਤਾਦ ਕੋਲੋਂ ਜਿਹੜੇ ਸਿੱਖੇ ਹੁੰਦੇ ਨੇ ਉਹਨਾਂ ਨੂੰ ਵੀ ਗੁਰ ਭਾਈ ਕਹਿੰਦੇ ਹਾਂ। ਇਹ ਜਿਹੜੇ ਗੁਰੂ ਦੇ ਸਿੱਖ ਨੇ ਇਹਨਾਂ ਨੂੰ ਇੱਕ ਤਾਂ ਗੁਰ ਭਾਈ ਆਖਿਆ ਭਾਈ ਗੁਰਦਾਸ ਜੀ ਨੇ, ਨਾਲ ਕਹਿੰਦੇ ਗੁਰ ਭਾਈ ਰਤਨਾਂ ਦੀ ਮਾਲਾ। ਮਾਲਾ ਆਪਾਂ ਸਾਰੇ ਦੇਖਦੇ ਹਾਂ, ਮਾਲਾ ਮਣਕਿਆਂ ਦੀ ਹੁੰਦੀ ਹੈ, ਕੋਈ ਲੱਕੜ ਦੀ ਹੁੰਦੀ ਹੈ, ਅਲੱਗ ਅਲੱਗ ਤਰ੍ਹਾਂ ਦੀ ਮਾਲਾ ਹੁੰਦੀ ਹੈ। ਪਰ ਇੱਕ ਮਾਲਾ ਹੁੰਦੀ ਹੈ ਰਤਨਾਂ ਦੀ, ਰਤਨ ਬੜੇ ਕੀਮਤੀ ਹੁੰਦੇ ਨੇ, ਉਹ ਮਾਲਾ ਬੜੀ ਮਹਿੰਗੀ ਹੁੰਦੀ ਹੈ। ਇੱਕ ਤਾਂ ਸ਼ਿੰਗਾਰ ਵਾਸਤੇ ਮਾਲਾ ਪਾਈ ਜਾਂਦੀ ਹੈ, ਇੱਕ ਧਰਮ ਵਾਸਤੇ ਪਾਈ ਜਾਂਦੀ ਹੈ। ਮਾਲਾ ਦੇ ਰੂਪ ਵੱਖਰੇ ਵੱਖਰੇ ਨੇ ਨਾ, ਇੱਕ ਤਾਂ ਨਾਮ ਜਪਣ ਵਾਲਾ ਵੀ ਮਾਲਾ ਫੜ ਲੈਂਦਾ, ਕਿਸੇ ਨੇ ਕਾਠ ਦੀ ਲੱਕੜ ਦੀ ਮਾਲਾ, ਕਿਸੇ ਨੇ ਕੋਈ ਮਾਲਾ, ਪਰ ਕੋਈ ਸ਼ਿੰਗਾਰ ਵਾਸਤੇ ਹੀਰੇ ਮੋਤੀਆਂ ਦੀ ਮਾਲਾ ਬਣਾ ਕੇ, ਉਹਦਾ ਜਪਣ ਦੇ ਨਾਲ ਸੰਬੰਧ ਨਹੀਂ ਹੁੰਦਾ, ਉਹ ਕੇਵਲ ਸ਼ਿੰਗਾਰ ਵਾਸਤੇ ਮਾਲਾ ਹੁੰਦੀ ਹੈ। ਸੋ ਇਹ ਉਹ ਮਹਾਨ ਸਿੱਖ ਨੇ ਜਿਹੜੇ ਕਰਨੀ ਦੇ ਮਾਲਕ ਸਨ। ਜਿਵੇਂ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਕੀਰਤਨ ਕਰ ਰਹੇ ਸੀ ਨਾ, ਰਸ ਭਿੰਨਾ ਕੀਰਤਨ ਸ਼ੇਖ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਸ਼ਰਵਣ ਕੀਤਾ, ਔਰ ਉਸ ਤੋਂ ਪਹਿਲਾਂ ਇੱਕ ਆਪਾਂ ਸ਼ਬਦ ਸੁਣ ਲਏ ਸੀ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੋ ਨਾ ਛੱਡੈ ਖੇਤ। ਉਂਝ ਤਾਂ ਗੁਰਬਾਣੀ ਨੇ ਸੂਰਮੇ ਦੀ ਵਿਆਖਿਆ ਆਪਣੇ ਤਰੀਕੇ ਨਾਲ ਕੀਤੀ ਹੈ, ਜਿਸ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਾ ਕੁਝ ਜਿੱਤ ਲਿਆ ਹੈ, ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ। ਪਰ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਉਹਨਾਂ ਸੂਰਮਿਆਂ ਦੀ ਵੀ ਗਾਥਾ ਹੈ ਜਿਨ੍ਹਾਂ ਨੇ ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਆਪਣੇ ਤਨ ਦੀ ਆਹੁਤੀ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ, ਕਲਗੀਧਰ ਪਾਤਸ਼ਾਹ ਦੇ ਸਮੇਂ ਸਿੱਖਾਂ ਨੇ ਜੰਗਾਂ ਯੁੱਧਾਂ ਵਿੱਚ ਆਪਣੇ ਤਨ ਦੀ ਸਰੀਰ ਦੀ ਆਹੁਤੀ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਵੀ ਬਹੁਤ ਸਾਰੇ ਐਸੇ ਸੂਰਮੇ ਬਹਾਦਰ ਹੋਏ ਨੇ। ਅੱਜ ਦੇ ਚੱਲਦੇ ਦੌਰ ਵਿੱਚ ਵੀ ਆਪਾਂ ਦੇਖਦੇ ਹਾਂ ਸ਼ਹੀਦੀਆਂ ਦਾ ਦੌਰ ਅੱਜ ਵੀ ਚੱਲ ਰਿਹਾ ਹੈ, ਔਰ ਅੱਜ ਦੇ ਦਿਨ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਹੋਈ। ਆਪਾਂ ਸਾਰੇ ਜਾਣਦੇ ਹਾਂ, ਇਹਨਾਂ ਦਾ ਨਾਂ ਕੋਈ ਦੱਸਣ ਦੀ ਲੋੜ ਨਹੀਂ, ਇਹਨਾਂ ਨੇ ਉਹ ਕੁਰਬਾਨੀ ਕੀਤੀ ਜਿਹੜੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਵਾਸਤੇ ਉੱਕਰੀ ਗਈ, ਜਿਹੜੀ ਮਿਟ ਨਹੀਂ ਸਕਦੀ। ਉਸ ਵੇਲੇ ਦੇ ਜ਼ਾਲਮ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਨੂੰ ਮਾਰਨ ਵਾਸਤੇ ਭਾਈ ਦਿਲਾਵਰ ਸਿੰਘ ਵਰਗੇ ਸਿੰਘਾਂ ਦੀ ਬਹੁਤ ਵੱਡੀ ਕੁਰਬਾਨੀ ਹੋਈ, ਜਿਨ੍ਹਾਂ ਨੇ ਆਪਣੇ ਤਨ ਦੀ ਆਹੁਤੀ ਦੇ ਦਿੱਤੀ ਔਰ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਉਹਨਾਂ ਨੂੰ ਵੀ ਪ੍ਰਣਾਮ ਹੈ। ਅੱਜ ਦੀ ਕਥਾ ਦਾ ਸਮਾਂ ਸਮਾਪਤ ਹੋਇਆ, ਸਤਿਗੁਰੂ ਜੀ ਕਿਰਪਾ ਕਰਨ। ਬਹੁਤ ਹੀ ਮਾਨਯੋਗ ਭਾਈ ਸਾਹਿਬ ਜੀ ਗੁਰੂ ਦੀ ਹਜ਼ੂਰੀ ਵਿੱਚ ਆ ਗਏ ਹਨ, ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਰਾਹੀਂ ਨਿਹਾਲ ਕਰਨਗੇ। ਆਓ ਅਗਲਾ ਪ੍ਰੋਗਰਾਮ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਅਤੇ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਚੱਲ ਰਹੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਅਤੇ ਗੁਰੂ ਦੇ ਜਸ ਦੇ ਨਾਲ ਜੋੜਦੇ ਰਹਿਣ। ਗੁਰਮਤਿ ਪਿਆਰੇ, ਹੁਣ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜੋ ਕਿ ਆਪਾਂ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਜੋ ਇਹ ਵਿਸ਼ੇਸ਼ ਕੀਰਤਨ ਦਰਬਾਰ ਸਾਜ ਰਹੇ ਹਨ, ਕੱਲ੍ਹ ਦੇ ਰੋਜ਼ ਤੋਂ ਭਾਈ ਸਾਹਿਬ ਜੀ ਹਾਜ਼ਰੀਆਂ ਭਰ ਰਹੇ ਹਨ ਅਤੇ 4 ਸਤੰਬਰ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ 7:15 ਤੋਂ ਲੈ ਕੇ 8:30 ਤੱਕ ਹਾਜ਼ਰੀਆਂ ਭਰਿਆ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਵੱਧ ਤੋਂ ਵੱਧ ਲਾਹੇ ਲੈਣੇ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਦੀ ਵਡਿਆਈ ਸਰਵਣ ਕਰਨੀ ਹੋਵੇ, ਗੁਰੂ ਦੀ ਮਹਿਮਾ ਵਿੱਚ ਗੁਰੂ ਨਾਨਕ ਦੇ ਪਿਆਰ ਵਿੱਚ ਜੁੜਨਾ ਹੋਵੇ ਤਾਂ ਬਾਣੀ ਹੀ ਜੋੜਦੀ ਹੈ। ਜੋੜੀਏ ਆਪਣੇ ਦਿਲ ਦਾ ਪਿਆਰ ਇਹਨਾਂ ਸ਼ਬਦਾਂ ਦੇ ਨਾਲ।

0: ਸਤਿਗੁਰੂ ਜੀ ਦਾ ਸਦਾ ਸਦਾ ਸ਼ੁਕਰ ਹੈ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਾ ਸਾਰਾ ਦਿਨ ਵਰਕਿੰਗ ਡੇ ਹੋਣ ਕਰਕੇ ਕੰਮ ਵੀ ਕੀਤੇ ਫਿਰ ਵੀ ਆਏ, ਸਰੀਰਕ ਥਕਾਵਟ ਨਾ ਦੇਖਦੇ ਹੋਏ ਵੀ ਗੁਰੂ ਨੇ ਕਿਰਪਾ ਕੀਤੀ। ਆਪਦੇ ਹਿਰਦੇ ਵਿੱਚ ਪ੍ਰੇਮ ਭਰਿਆ, ਗੁਰੂ ਕੇ ਚਰਨਾਂ ਵਿੱਚ ਆਉਣ ਵਾਸਤੇ ਪ੍ਰੇਰਨਾ ਸਰੋਤ ਬਣੇ। ਗੁਰੂ ਨਾਨਕ ਨਿਰੰਕਾਰ ਸਭ ਨੂੰ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਸਰਵਨ ਕਰੋ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤਿ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਭਾਈ ਸਾਹਿਬ ਜੀ ਕੱਲ੍ਹ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹਨ ਅਤੇ ਨਿਰੰਤਰ 4 ਸਤੰਬਰ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਇਸੇ ਸਮੇਂ ਦੌਰਾਨ ਹਾਜ਼ਰੀਆਂ ਭਰਿਆ ਕਰਨਗੇ। ਸੋ ਗੁਰਮੁਖ ਪਿਆਰਿਓ, ਆਪ ਨੂੰ ਬੇਨਤੀ ਹੈ ਕਿ ਜਿੱਥੇ ਆਪ ਆਉਂਦੇ ਹੋ ਹੋਰ ਵੀ ਗੁਰਮੁਖ ਪਿਆਰੇ ਪਰਿਵਾਰਾਂ ਨੂੰ ਨਾਲ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ। ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਆਪਾਂ ਸਾਰੇ ਹੀ ਰਲ ਮਿਲ ਕੇ ਗੁਰੂ ਦੀਆਂ ਖੁਸ਼ੀਆਂ ਲੈ ਸਕੀਏ। ਸੋ ਹੁਣ ਢਾਡੀ ਜਥਾ ਸਾਨੂੰ ਮਾਣ ਮੱਤੇ ਇਤਿਹਾਸ ਦੇ ਨਾਲ ਜੋੜੇਗਾ, ਜਿਸ ਦੇ ਵਿੱਚ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਪਰਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦਾ ਢਾਡੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬਾਂ ਦੀ ਪਾਵਨ ਦਰਬਾਰ ਅੰਦਰ ਅਦਬ ਅਤੇ ਸਤਿਕਾਰ ਦੇ ਨਾਲ ਗੁਰੂ ਕੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਅਲਾਹੀ ਬਾਣੀ, ਰੱਬੀ ਬਾਣੀ, ਧੁਰਕੀ ਬਾਣੀ ਦਾ ਰਸ ਪਿੰਨਾ ਕੀਰਤਨ ਗੁਰਾਂ ਸਰਪਣ ਕੀਤਾ ਏ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰਦੇ ਹੋਏ ਇੱਕ ਵਾਰ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਗੱਲ ਕੀਤੀ ਸੀ ਜੋ ਸੂਰਮਾ ਹੈ, ਜੋ ਪਰਉਪਕਾਰੀ ਹੈ, ਜੋ ਯੋਧਾ ਹੈ, ਉਹ ਲੰਮੀ ਉਮਰ ਦੀ ਅਰਦਾਸ ਨਹੀਂ ਕਰਦਾ। ਉਹਦੀ ਅਰਦਾਸ ਇਹ ਆ, ਮੇਰੀ ਉਸ ਮਾਲਕ ਦੇ ਨਾਲ ਨਿਭ ਜਾਵੇ। ਅੱਜ 31 ਅਗਸਤ ਹੈ, ਅੱਜ ਦੇ ਦਿਨ ਭਾਈ ਦਿਲਾਵਰ ਸਿੰਘ ਉਹ ਮਹਾਨ ਯੋਧਾ ਆਪਦੀ ਤੋੜ ਨਿਭਾ ਗਿਆ, ਆਪਦੇ ਬੋਲ ਉਹ ਪੂਰੇ ਕਰ ਗਿਆ। ਜਿਹੜਾ ਦਰਿੰਦਾ ਆਤਮ ਬੋ ਕਰਦਾ ਫਿਰਦਾ ਸੀ ਅਤੇ ਸਿੱਖ ਨੌਜਵਾਨੀ ਦਾ ਸ਼ਿਕਾਰ ਖੇਡ ਰਿਹਾ ਸੀ, ਜਿਹਦੇ ਨਾਂ ਦੇ ਅੱਗੇ ਬੁੱਚੜ ਲੱਗਿਆ, ਜਿਹੜੇ ਜ਼ੁਲਮ ਕਰਨ ਵਾਲੇ ਹੁੰਦੇ ਨੇ ਗੁਰੂ ਕੇ ਪਿਆਰਿਓ, ਉਹਨਾਂ ਨੂੰ ਰੋਕਣਾ, ਉਹਨਾਂ ਦਾ ਸੋਧਾ ਲਾਉਣਾ ਅਤੇ ਬਾਕੀ ਕੌਮ ਦੇ ਨੌਜਵਾਨਾਂ ਦਾ ਭਵਿੱਖ ਆ ਜਿਹੜਾ ਉਹ ਉਜਲਾ ਬਣਾਉਣਾ। ਨਹੀਂ ਤਾਂ ਸਾਡੇ ਕੌਮ ਦੇ ਨੌਜਵਾਨਾਂ ਨੂੰ ਇਕੱਲੇ ਇਕੱਲੇ ਨੂੰ ਲੱਭ ਲੱਭ ਕੇ ਕੋਈ ਕਾਲਜ ਗਿਆ ਉੱਥੋਂ ਚੁੱਕਿਆ, ਕੋਈ ਖੇਤ ਨੂੰ ਗਿਆ ਉੱਥੋਂ ਚੁੱਕਿਆ, ਕੋਈ ਰਿਸ਼ਤੇਦਾਰੀ ਵਿੱਚ ਜਾ ਰਿਹਾ ਸੀ ਉੱਥੋਂ ਚੁੱਕਿਆ ਗਿਆ। ਪਰ ਅੱਜ ਭਾਈ ਦਿਲਾਵਰ ਸਿੰਘ ਨੂੰ ਆਪਾਂ ਯਾਦ ਕਰ ਰਹੇ ਹਾਂ। ਇਹ ਜਿਹੜੇ ਯੋਧੇ ਹੁੰਦੇ ਨੇ, ਮਾਤਾ ਸੁਰਜੀਤ ਕੌਰ, ਪਿਤਾ ਜੀ ਹਰਨੇਕ ਸਿੰਘ, 18 ਅਗਸਤ 1970 ਦੇ ਵਿੱਚ ਜਨਮ ਹੋਇਆ, 31 ਅਗਸਤ ਗੁਰੂ ਕੇ ਪਿਆਰਿਓ 1995 ਦੇ ਵਿੱਚ 25 ਸਾਲ ਦੀ ਏਸ ਦੀ ਉਮਰ ਸੀ, 25 ਸਾਲ ਦੀ 25 ਸਾਲ ਦੀ ਉਮਰ ਦੇ ਵਿੱਚ। ਆਪਾਂ ਜਦੋਂ ਛੋਟੀਆਂ ਉਮਰਾਂ ਦੀ ਗੱਲ ਕਰਦੇ ਹਾਂ, ਆਪਾਂ ਸਾਹਿਬਜ਼ਾਦਿਆਂ ਦਾ ਨਾਂ ਲੈਂਦੇ ਹਾਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਿਉਂਕਿ ਉਹਨਾਂ ਦੇ ਆਲੇ ਦੁਆਲੇ ਜਿੰਨੇ ਲਾਲਚ ਸੀ, ਜਿੰਨੇ ਡਰਾਵੇ ਦਿੱਤੇ ਜਾ ਰਹੇ ਸੀ, ਪਰ ਉਹ ਆਪਦੀ ਤੋੜ ਨਿਭਾ ਗਏ ਨੇ। ਇਸੇ ਤਰ੍ਹਾਂ ਆਓ ਉਹਨਾਂ ਸੂਰਮਿਆਂ ਨੂੰ ਸਿਰਦਾ ਕਰਦੇ ਹੋਏ ਭਾਈ ਦਿਲਾਵਰ ਸਿੰਘ ਵਰਗਿਆਂ ਦੇ ਅੱਗੇ ਸੀਸ ਝੁਕਾਉਂਦੇ ਹੋਏ, ਇਹ ਚੋਦੇ ਅਣਖੀ ਕੌਮਾਂ ਦੀ ਸ਼ਾਨ ਵਧਾਉਂਦੇ ਨੇ। ਢਾਡੀ ਜੱਥਾ ਪਮਾਲ ਦਾ ਮੇਰੇ ਸਾਥੀ ਹਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਦਲਜੀਤ ਸਿੰਘ ਕੌਂਕੀ ਗਾ ਕੇ ਇੰਜ ਪੇਸ਼ ਕਰ ਰਿਹਾ।

ਧੰਨ ਦਿਲਾਵਰ ਜੋਧਿਆ ਨਾ ਤੇਰਾ ਰਹਿਣਾ, ਤੇਰੇ ਵਰਗਾ ਜੋਧੇ ਬੱਬਰਾ ਹੁੰਦਾ ਪੰਥ ਦਾ ਗਹਿਣਾ। ਪਾਪੀ ਨੂੰ ਮਹਿੰਗਾ ਪੈ ਗਿਆ ਪੰਥ ਦੇ ਨਾਲ ਖਹਿਣਾ, ਤੂੰ ਆਪ ਉੱਡ ਗਿਆ ਨਾਲ ਉਡਾ ਗਿਆ ਪਾਪੀ ਤੂੰ ਲੈਣਾ। ਅਮਰ ਹੈ ਭਾਈ ਦਿਲਾਵਰ ਸਿੰਘ, ਅਮਰ ਰਹੇਗਾ ਇਸ ਮਹਾਨ ਯੋਧੇ ਦਾ। ਅੱਜ ਸ਼ਹਾਦਤ ਦਾ ਵੀ ਦਿਨ ਹੈ ਅਤੇ ਉਹ ਲੋਕ ਜਿਹੜੇ ਢਿੱਡੋਂ ਖਾਰ ਖਾਂਦੇ ਸਨ, ਢਿੱਡੋਂ ਵੈਰੀ ਸਨ ਗੁਰੂ ਕੇ ਪਿਆਰਿਓ, ਅਤੇ ਉਹ ਪਰਿਵਾਰ ਜਿਹੜਾ ਪਰਿਵਾਰ ਉਹੋ ਜਿਹੇ ਲੋਕਾਂ ਦੇ ਪੈਰਾਂ ਦੇ ਵਿੱਚ ਰੁਲਦੇ ਜਾਂ ਪੈਰਾਂ ਦੇ ਵਿੱਚ ਲਿਟਦੇ ਹੋਣ, ਅਤੇ ਉਹ ਕੌਮ ਦੇ ਜਥੇਦਾਰ ਬਾਰੇ ਇਹੋ ਜਿਹੇ ਬਿਆਨ ਦੇਣ, ਅਤੇ ਉਹਨਾਂ ਵਾਸਤੇ ਐਡੀ ਸ਼ਰਮ ਅਤੇ ਲੱਖ ਦੀ ਲਾਣਤ ਹੈ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਜਿਨ੍ਹਾਂ ਨੇ ਹਾਜ਼ਰੀ ਭਰੀਏ, ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ। ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਆਪਾਂ ਆਨੰਦ ਸਾਹਿਬ ਦੇ ਅਰਦਾਸ ਬੇਨਤੀ ਦੇ ਵਿੱਚ ਜੁੜਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾਲ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਹੈ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਸਤਿਗੁਰ ਜੀ ਹਾਜ਼ਰੀ ਭਰੀ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ ਸਮੁੱਚੀ ਸੇਵਾ ਨਿਭਾਉਂਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਜੀ ਸਭ ਨੂੰ ਅੰਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

साहिब है मेरा सतगुरु सो

ਉਹ ਜੋਸਮ ਕੁਮਾਰੀ ਆ ਨਾਲ ਤੇਰਾ ਜੋਸਮ ਕੀ ਆਉਂਦਾ ਨਾਲ ਉਹ ਤੁਹਾਡਾ ਲਾਸਟ ਨੇਮ ਹੈ।

ਅਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਬੁਲੇ ਸੁਧਾਰਾ ਸੰਮ੍ਰੀਤ ਲਗਾਈ ਇੱਕ ਉਤਾਮ ਪੰਥ ਸੁਣਿਓ ਗੁਰ ਸੰਗਤ ਇਹ ਮਲੰਤ ਜਮਦਰਾ ਸਮਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੂ ਸ਼ਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੂ ਸ਼ਰਨਾਈ ਸੁਕਹੁ ਡਲ ਗੁਰ ਸੇਵੀਐ ਸਹਿ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਏਸਾਹੋ ਸਤਨਾਮ ਸ੍ਰੀ ਵਾਹਿਗੁਰੂ ਜੀ

ਧੂਪ ਦੇਵਾ ਤਾ ਦੂਧੈ ਕੋ ਜਾਵੋ ਦੂਧ ਕਰਮ ਵਨ ਸੁਰਤ ਸਮਾਇਣਾ ਹੋਏ ਨਿਰਾ ਜਮਾਵ ਭਾਂਡਾ ਧੋਏ ਬੈਸ ਧੂਪ ਦੇਵੋ ਤਾ ਦੂਧੈ ਕੋ ਜਾਵੋ ਦੂਧ ਕਰਮ ਫਨ ਸੁਰਤ ਸਮਾਇਣਾ।

ਵਾਹਿਗੁਰੂ ਸਾਹਿਬ ਜੀਓ ਜਪ ਜੀ।

ਸੱਚ ਜੁਗਾੜ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਬਈ ਜੇ ਲਾਇ ਨਾ ਨਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਦਾ ਬਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ

ਦੁਖੀਆ ਭਾਉ ਦੁੱਖ ਪਰ ਹਰ ਸੁਕਰ ਲਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਦੀ ਆਖਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਬਾਵਾ ਬਾਣੀ ਕੇ ਨਾਏ ਕਰੀ ਜੇਤੀ ਸਿਰਠ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀ ਬਜਾਈ ਸਭਨਾ ਜੀ ਆਖਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਜ਼ਰ ਨ ਆਵਈ ਤਾਂ ਵਾਦਨ ਮੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ

ਸੁਣਿਆ ਸੜਕਾ ਇਸ਼ਨਾਨ, ਸੁਣਿਆ ਬੜਬੜ ਪਾਵੈ ਮਾਨ, ਸੁਣਿਆ ਲਾਗੀ ਸਹਿ ਦਿਆ, ਨਾਨਕ ਪੁੱਤਾਂ ਸਦਾ ਵਿਗਾਸ, ਸੁਣਿਆ ਦੂ ਭਾਵ ਕਾ ਨਾਸ਼।

ਅਸੰਖ ਮੂਰਖ ਅੰਧ ਘੂਰ ਸੰਖ ਜੂਰ ਰਾਮ ਖੂਰ ਸੰਖ ਅਮਰ ਕਰ ਜਾਏ ਜੂਰ ਸੰਗਾਲ ਬੜ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਘ ਮਲੇਸ਼ ਮਰ ਪੱਖ ਖਾਏ

ਕਮਾਉ, ਸਤ ਸੁਹਾਣ ਸਦਾ ਮਨ ਚਾਉ, ਕਮਣ ਸੁਵੇਲਾ ਮੁਕਤਾ ਕਮਣ, ਕਮਣ ਥਿਤ ਕਮਣ ਮਾਰ, ਕਮਣ ਸਿਰ ਉੱਤੀ ਮਾਹੁ, ਕਮਣ ਜੇਤੂ ਆਕਾਰ, ਵੀਰ ਨ ਪਈਆ ਪੰਡਤੀ, ਜੇਹੂ ਐ ਲੇ ਪੁਰਾਣ, ਵਕਤਨ ਪਾਇਓ ਕਾਦੀਆਂ, ਜੇ ਲਿਖਣ ਲੇ ਕੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਈ, ਜਾਗਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾਲਾਹੀ, ਕਿਉਂ ਮਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ।

ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤਨੜਾ ਹੋ ਮਨੀ ਜੇ ਤੇ ਮਨੋ ਨ ਵੀਸਰਾ ਅੰਤਰ ਸਪਤੀ ਕਾ ਨਯੰਤ ਯੰਤਰ ਕਰੁਣਾ ਦੇ ਨਯੰਤ ਯੰਤਰ ਵੇਖਣ ਸਮ ਨਯੰਤ ਯੰਤਰ ਜਾਪਾ ਕਾ ਮਨਮੰਤਾ

ਕਿਤੇ ਹਬ ਟੁੱਟਾ ਵਿਕਾਰ, ਕਿਤੇ ਲਾਲਾ ਮੁਕਰ ਪਾਹੇ, ਕਿਤੇ ਮੂਰਖ ਆਹੀ ਖਾਹੇ, ਕਿਤੇ ਆ ਦੁੱਖ ਭੂਸਰ ਮਾਰੇ, ਪੇ ਦਾਤ ਨੀ ਦਾਤਾਰ, ਮੰਦ ਖਲਾਸੀ ਪਾਣਾ ਹੋਏ, ਹੋਰ ਆਖਣ ਸਕਾ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਦਿੱਤੀਆਂ ਮੈਂ ਖਾਏ, ਆਪੇ ਜਾਣੈ ਆਪੇ ਦੇ ਆਖ ਸੇ ਭੇ ਗਈ ਗੇ ਜਿਸ ਨੂੰ

ਸੋ ਦਰ ਕਿਹਾ ਸੂਕਰ ਕਿਹਾ ਜਬੈ ਸਰਬ ਸੰਭਾਲੇ ਵਾਜੇ ਨਾਦਾਂ ਨੇ ਕਾ ਸੰਗਾ ਕੇਤੇ ਵਾਵਣ ਹਾਰੇ ਕੇਤੇ ਰਾਗ ਬਰੀ ਸੰਕਈਨ ਕੇਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚੇਤ ਗੁਪਤ ਲਿਖ ਜਾਣ ਲਿਖ ਲੈ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵ ਦੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਮ ਅਨੁਸਾਦ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਬੰਦਨ ਕੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਲਾ ਸੁਰਖਾ ਮਾਸ਼ ਪਿਆਲੇ ਕਾਮਨ ਰਤਨੀ ਪਾਏ ਧੀਰੇ ਅਣਸਰ ਦੀਸ ਨਾਲੇ ਗਾਵੈ ਜੋਨ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੁੰਡਲਵਰ ਪੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਰੋਂ ਗਾਵੈ ਜੂਤਨ ਬਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬਾ ਸਾਚਾ ਸਾਚੀ ਨਾਈ ਹੈ ਪੀ ਉਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਦੀ ਮਲਿਆਈ ਜੂਤ ਪਾਵਾ ਸੋਈ ਕਰਸੀ ਹੁਕਮ ਕਰਨ ਜਾਈ ਸੋ ਪਾਰ ਸਾਹੋ ਸ਼ਾਹ ਪਾਰ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰੰਬਾ ਝੂਲੀ ਧਿਆਨ ਕੀ ਕਰੈ ਮਬੂਤ ਖਿੰਥਾ ਕਾਲ ਕੁਵਾਰੀ ਕਾਇਆ ਡੰਡਾ ਪ੍ਰਦੀਤ ਆਈ ਪੰਥੀ ਸਗਲ ਜਮਾਤ

ਇੱਕ ਦੂਜੀ ਪਾਉ ਲੱਖ ਹੋਏ ਲੱਖੂ ਮੈਂ ਲਖਮੀਸਾ ਲਾਲਾ ਗੇੜਾ ਆਖੀਆ ਏਕ ਨਾਮ ਜਗਦੀਸ਼।

ਜਾਇ। ਧਰਮ ਖੰਡ ਕਾਏ ਉਧਰਮ, ਗਿਆਨ ਖੰਡ ਕਾ ਆਖੋ ਕਰਮ, ਕੀਤੇ ਪਉ ਬਾਣੀ ਵਸੰਦਰ, ਕੀਤੇ ਕਾਨ ਮਹੇਸ਼, ਕੀਤੇ ਬ੍ਰਹਮਾ ਕਾਰਦ ਗੜੀਆ ਰੂਪ ਰੰਗ, ਕੇਵੇ ਸਾ ਕੇਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਬਦੇਸ਼, ਕੇਤੇ ਇੰਦ ਚੰਦ ਸੂਰ, ਕੀਤੇ ਕੀਤੇ ਮੁੰਡਾ ਦੇਸ਼, ਕੇਤੇ ਸਿਰਬਦਨਾਥ, ਕੇਤੇ ਕੇਤੇ ਦੇਵੀ ਮੇਸ਼, ਕੇਤੇ ਦੇਵ ਦਾਨ ਮੁੰਨ, ਕੇਤੇ ਕੇਤੇ ਰੰਸ ਮੁੰਦ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਭਾ ਨਰਿੰਦ, ਕੇਤੀਆਂ ਸੁਰਦੀ ਸੇਵਾ, ਕੇਤੇ ਨਾਨਕ ਅੰਦਰ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥਾ ਨਾਲ ਬਨੋਦ ਕੂੜਾ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥਾ ਕਾਰਦ ਘੜੀਆ ਬਹੁਤਾਂ ਨੂੰ, ਬਤਾ ਕੀਆਂ ਗਲਾਂ ਕਥੀਆਂ, ਨਾ ਜਾਹੇ ਜੇ ਕੂ ਕਹਿ ਪਿਛੈ ਪਛੁਤਾਇ, ਤਿੱਥਾ ਘੜੀਏ ਸੁਰਤ ਮਤ ਮਨ ਬੁੱਧ, ਤਿੱਥਾ ਘੜੀਏ ਸੁਰਾਂ ਸਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨ ਕੋਈ ਹੋਰ, ਤਿੱਥਾ ਜੋਤ ਮਹਾਂਬਲ ਸੂਰ, ਤਨਮੈ ਰਾਮ ਰਿਆ ਪ੍ਰਭੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪਣ ਕਥਨੇ ਜਾਹੇ, ਨਾ ਉਮਰੈ ਨ ਠਾਗੇ ਜਾਹੇ, ਜਿਨ ਕੈ ਰਾਮ ਸਹਿ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਆ, ਕਰੇ ਅਨੰਦ ਸੱਚਾ ਮਨ ਸੋਏ,

ਭੁਜੰਗ ਬਰਿਆਰ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਰਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਰਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਡਾਏ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗ ਅਸ਼ਿਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏ ਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੂਬੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਏ ਨਮਸਤੰਗਾ ਬਾਏ ਨਮਸਤੰਗ ਦਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਪੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਾਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤਦੇਵੈ ਨਮਸਤੰਗ ਅਭੀਵੈ ਨਮਸਤੰਗ ਅਜਨਮੇ ਨਮਸਤੰਗ ਸੁਵਰਮੇ ਨਮੋ ਸਰਵਕੌਣੇ ਨਮੋ ਸਰਵਪੌਣੇ ਨਮੋ ਸਰਵਰੰਗੇ ਨਮੋ ਸਰਵਪੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੰਗਾ ਭਰਣੇ ਨਮਸਤੰਗਾ ਭਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵਧੰਦੇ ਨਮੋ ਸਾਹਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਆਰੰਦੇ ਨਮਸਤੰਗ ਮਹੰਦੇ ਨਮਸਤਸਤ ਰਾਗੇ ਨਮਸਤੰਗ ਸੁਵਾਗੇ ਨਮੋ ਸਰਵਸੁਖ ਨਮੋ ਸਰਵਭੁਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋ

ਭੁਜੰਗ ਬ੍ਰਿਆਰ ਛੰਦ ਨਮੋ ਸਰਾ ਮਾਨੇ ਸਮਸਤੀਨ ਦਾਨੇ ਨਮੋ ਦੇਵ ਦੇਵੇ ਆਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਾ ਪਾਲੇ ਨਮੋ ਸਰਬ ਗੌਣੇ ਨਮੋ ਸਰਾ ਪੌਣੇ ਅਰੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ।

ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਮਾਤਾ ਅਭੇਖੀ ਅਪਰਮੀ ਅਭੁਗੀ ਅਭੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨੇਤ ਨਾਰਾਇਣੇ ਕਰੂਰ ਕਰਮੇ ਨਮੋ ਬ੍ਰੇਦ ਅਬ੍ਰੇਦ ਦੇਵੇ ਸੋਧਰਮੇ ਨਮੋ ਰੋਹਰਤਾ ਨਮੋ ਰਾਰੂਪੇ ਨਮੋ ਸਾ ਸਾਹ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਾਨਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਜਦਾਨੰ ਸਰਵੰ ਵਰਣਾਸੀ ਆਨੂਪੇ ਆਰੂਪੇ ਸਮਸਤੰ ਨਿਵਾਸੀ

ਜਲੇ ਹੈ ਸਲੇ ਹਾਂ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸਾ ਪੇਸਾ ਭੁਜੰਗ ਪ੍ਰਿਆ ਰਿਸ਼ੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋਸਰਾ ਮਾਨੇ ਸਮਸਤੀ ਨਦਾਨੇ ਨਮਸਤਮੰਗ ਨਰਦਾਥੇ ਨਮਸਤਮੰਗ ਪਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਾਪੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੁਖੇ ਨਮੋ ਸਰਬ ਰੋਗੇ ਨਮੋ ਸਰਾ ਪੁੱਗੇ ਨਮੋ ਸਰਵਜੀਤੰ ਨਮੋ ਸਰਾ ਪੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਾਰਾਣਸੀ ਸਦਾ ਸਰਵਦਾ ਰਿਦ ਸਿਦੰ ਨਵਾਸੀ ਚਿਰ ਪ੍ਰਛੰਨ ਤਵਾ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮੰ ਆਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰ ਭੁਗਤਾ ਸਰਬੰ ਜੂਤਾ ਸਰਬੰਗ ਦੇਵੰ ਸਰਬੰ ਭੀਵੰ ਸਰਬੰ ਕਾਲੇ ਸਰਬੰ ਬਾਲੇ

ਅਦੁੱਤ ਪ੍ਰਚੰਡ ਮਦਕਦਿਆ ਖੰਡ ਆਲਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪਰਨਾਂਡਿਆ ਨਨ ਵਾਡਿਆ ਚਾਚਰੀ ਸ਼ਾਂਤ ਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਦਾਮੇ ਆਖਾਮੇ ਭੁਜੰਗ ਪ੍ਰਿਆਰ ਸ਼ਾਂਦ ਚਤਰ ਜਗਰ ਕਰਤਾ ਚਤਰ ਜਗਰ ਹਰਤਾ ਚਤਰ ਜਗਰ ਦਾਨੇ ਚਤਰ ਜਗਰ ਜਾਨੇ ਚਤਰ ਜਗਰ ਵਰਤੀ ਚਤਰ ਜਗਰ ਵਰਤੀ ਚਤਰ ਜਗਰ ਪਾਲੇ ਚਤਰ ਜਗਰ ਕਾਲੇ ਚਤਰ ਜਗਰ ਪਾਸੇ ਚਤਰ ਜਗਰ ਵਾਸੇ ਚਤਰ ਜਗਰ ਮਾਨਿਆ

ਅਨਿਤ ਹੈ ਸੁਨਿਤ ਹੈ ਆਜਾਤ ਹੈ ਆਜਾਦ ਹੈ ਚਿਰ ਪ੍ਰਸ਼ੰਦ ਵਾ ਪ੍ਰਸਾਦ ਸਰਬੰ ਹੰਤਾ ਸਰਬੰ ਅੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬਾ ਕਰਮਾ ਸਰਬੰ ਧਰਮੰ ਸਰਬਾ ਜੁਗਤਾ ਸਰਬਾ ਮੁਕਤਾ ਰਿਸ਼ਾਵਲ ਸੰਤ

ਦੇਹਾਂਦ ਕੇ ਰਾਜ ਕਰੇ ਦਹਾ ਕਰੀ ਮੁਲ ਕਮਾਲ ਹੈ ਕੇ ਅਸਨ ਜਮਾਲ ਹੈ ਗਰੀ ਮੁਲ ਕੇ ਰਾਜ ਹੈ ਗਰੀਬ ਨਵਾਜ ਹੈ ਹਰੀ ਫੁਲਿਸ਼ ਕੰਨ ਹੈ ਰਾਸਲ ਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤ ਨਿਵਾਸ ਹੈ

ਕਿਰਿਆ ਕਾਮੇ ਏਕ ਸ਼੍ਰੀ ਛੰਦ ਅਜ ਅਲ ਅਬ ਅਬ ਅਬੂ ਅਜੂ ਅਨਾਸ ਕਸ ਗੰਜਾ ਪੰਜਾ ਲੱਖ ਪੱਖ ਅਕਾ ਦਿਆਲ ਲੇਖ ਭੇਖ ਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗਾ ਪਰਮੰਗਾ ਗੰਜੇ ਆ ਲੇਖੇ ਭੁਜੰਗ ਪ੍ਰਿਆਰ ਛੰਦ ਨਮਸਤੁਲ ਪਰਣਾਮੇ ਸੁਮਸਤੁਲ ਪਰਣਾਸੇ ਅਗੰਜੁਲ ਅਨਾਮੇ ਸੁਮਸਤੁਲ ਨਿਵਾਸੇ

ਸੂਰ ਸਰਾਧਨ ਸੁਰਧ ਸੁਧਾਰ ਬਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਉਮਰ ਕੂਨ ਦੇਖੀ ਪਾਮ ਪਤੀ ਕੇ ਸ਼੍ਰੀ ਭਗਵਾਨ ਕੇ ਭਾਈ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੁਦਤਾ ਭਾਉਣ ਕੇ ਗਾਉਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭਰੀ ਬੇਨਿਆਮਲ ਸੀਸ ਨ ਜਾਤ ਵਿਚਾਰੇ ਏਤੇ ਪਾਤਾ ਕਾਂ ਬੂਬਤਾ ਅੰਧ ਕੋ ਨੰਗੇ ਹੀ ਪਾਏ ਪਦਾਰੇ

ਵਿਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਮਿਨ ਏਕ ਨ ਲੇਖਾ ਸੋਧ ਸੇ ਪਾਹਾ ਦੁਨੰਦ ਬਾਸੁ ਸਾ ਸੁਨਾਂਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮਹਿਕਰ ਪਰਬਤ ਪੰਖਾ ਲੇ ਨਹ ਲੈਂਗੇ ਧੂਰਾ ਰੀਨ ਮਰੂਰ ਮਵਾਸਨ ਮਾਤਿਮ ਦੰਗਰ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆ ਜਹਾਨ ਨਿਦਾਨ ਚਲੈਂਗੇ ਵੀਰਾ ਪਾਰ ਵੱਡੀ ਬਰਿਆਰ ਵਿਚਾਰਾ ਸਾਰ ਗਿਤਾਰ ਬਛਈਆ ਧੂਰ ਦੇਸ਼ ਮਲਿੰਦ ਮਵਾਸਨ

ਜਾਚਕਾ ਨੀ ਕਿਸੋ ਏਕ ਦਵਈਆ ਦਾਨਵ ਦੇਵ ਨਿਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲਮੈ ਥਲਮੈ ਪਲ ਹੀ ਪਰਮੈ ਸਵਥਾ ਥਪੈਂਗੇ ਪੁਨਬਰਤਾ ਪਨ ਬਾੜ ਜੈ ਤਨ ਬਾਪਨਗੇ ਬਾਪੁੰਜ ਖਪੈਂਗੇ ਸਾਰ ਸਮੂਹ ਬਰਸੰਨ ਫਿਰਾ ਜਾ ਛਤਰ ਸਵੈ ਅਵਨੂ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜੌਨ ਤਰੜੋਕ ਰਾਜ ਕਰੇਂਗੇ ਕੋਟ ਸ਼ਨਾਨਕ ਜਾਤਿਕ ਦਾਨਾ ਨੇ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਾਂ ਵਾ ਭਰੇਂਗੇ ਢੀਂਦਰ ਸ਼੍ਰੀ ਭਰ ਕੇ ਪ੍ਰਸਹ ਭਗਤੀ ਨਰ ਫਿਰਨਾ ਦੇ ਤਰਾਂਗੇ ਕਹਾਂ ਪਇਓ ਜਾਦੂ ਲੋਚਨ ਮੂੰਹ ਦੁਖੈ ਬੈਠ ਰਿਓ ਭਗਤਾਂ ਲਗਾਇਓ ਨਾਤ ਫਿਰਿਓ ਲੀਏ ਸਾ ਸਮੁੰਦਰ ਨ ਲੋ ਗਏ ਉਪਰ ਲੋ ਗਵਾਇਓ ਬਾਸ

ਪ੍ਰਜਾ ਜਨ ਆਵ ਸੁਭਾਰੀ ਸਿਵ ਕਨ ਕੋ ਸਭ ਗੁਣ ਸਗਦੀਆ ਸਤਰਨ ਕੋ ਪਾਲ ਮੋਹ ਬਦ ਕੀਆ ਘੜ ਘੜ ਕੇ ਅੰਦਰ ਕੀ ਜਾਂਦ ਭਰੇ ਭਰੇ ਕੀ ਭੀਰ ਬਿਸ਼ਾਂ ਚੀਟੀ ਤੇ ਕੁੰਚਰਿਆ ਸੂਲਾ।

ਕਿਰਬੈ ਸਕਲ ਦੇ ਕੋ ਫਿਰਤਾ ਦੁਸ਼ਟ ਦੁਖੀਅਨ ਕੋ ਸ਼ਾਕਰਤਾ ਸ਼੍ਰੀ ਆ ਦੂਜਾ ਪਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਦ ਫਲ ਪਾਵੈ ਸੋਈ ਦੂਖ ਨੰਦ ਸਾਹਿਬੇ ਆਪਦ ਕੋਈ ਅੜੇਲਾ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ

ਸਾਖਾ ਸਭ ਗਵਾਈਆ ਕਰਸ਼ਾਤ ਸੁਖ ਮਨ ਅਵਸਿਆ ਜਿਨ ਇੱਛਾ ਸਾ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਨਿਖਦੀਆਂ ਮਡਿਆਈਆ ਕਹਿ ਨਾਨਕ ਸੁਣੋ ਸੰਤੋਸ਼ ਚਬਾ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਰਕਾਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆ ਪੰਚ ਦੂ ਧਰਵਾਸ ਗੀਂਦੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਂ ਸੁਗੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਦਮਾਣੀ ਦੇਹ ਦਮਾਣੀ ਲਵੈ ਬਾਜੋਂ ਕਿਆ ਕਰੇ ਵਿਚਾਰੀਆ ਤੁਧ ਬਾ ਸਮਰੱਥ ਕੁਵੇ ਨਾਈ ਕਿਰਪਾ ਕਰਬਨ ਮਾਰੀਆ ਏਸ ਨਉ ਰਥਾਉ ਨਾਈ

ਜੀ ਅਰਜੰਦ ਸਭ ਖੇਲਦੇ ਰਾਕਾ ਗੁਆ ਵਖਾਣਾ ਆਕਾ ਤਾਂ ਮੇਖਾ ਸਬਦੂ ਹੈ ਜਿਨ ਜਗਤ ਪਾਇਆ ਕਹਿ ਨਾਨੂ ਸਦਾ ਗਮ ਹੈ ਧੀਰਾ ਅੰਦਰ ਪਾਇਆ ਸੂਰ ਨਾਰ ਮੰਦਰ ਅੰਮ੍ਰਿਤ ਕੋਈ।

ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਨਕਾ ਮਨਮਸਿਆ ਜੰਤਰ ਹੋਣ ਖਿਆਇਆ ਆਇਆ।

ਕਰਮੀ ਸਹਿ ਨ ਉਪਜੈ ਮਨ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੈ ਸੰਜਮ ਰਹਿ ਕਰਮ ਕਮਾਏ ਸਹਸੇ ਜੀਆ ਮਲੀਨ ਹੈ ਕਿ ਸੰਜਮ ਤੋਤਾ ਜਾਏ ਮਾਨ ਧੋਵੋ ਸ਼ਬਦ ਲਾਗੂ ਅਰਸੂ ਰੋਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਏਸਾ ਸਹਿਬ ਜਾਏ ਜੀ ਹਉ ਮੈਲੇ ਬਾਹਰੋਂ ਨਿਰਮਲਾ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ

ਕੱਚੀ ਹੈ ਬਾਣੀ, ਬਾਣੀ ਲਗੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਹਾਰ ਹਾਰ ਨਿਤ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ। ਚਿੱਤ ਜਿਨਕਾ ਹਰਲਾ ਮਾਇਆ ਬੂੰਦਨ ਪੈਰ ਬਾਣੀ, ਕਹਿ ਰਾਮ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ।

ਸਾਧੀ ਨਾਨਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਹਰਿਆ ਅਮੁੱਲਕ ਹੈ ਮੁਲਣਾ ਪਾਇਆ ਜਾਏ ਬੋਲਣਾ ਪਾਇਆ ਜਾਏ ਕਿਸੈ ਵਿੱਚੋਂ ਰਹਿ ਲੋ ਵਿਰਲਾਏ ਆਸਾ ਸਤਿਗੁਰ ਜੀ ਮਿਲਾ ਤੈਨੂੰ ਸਰ ਸੰਭੀਆ ਵਿੱਚੋਂ ਆਪ ਜਾਏ।

ਜਿਸ ਆਏ ਕਹਿ ਨਾਨਕ ਹੋਰ ਅੰਦਰਾ ਸਾਹਿਬ ਇਸਰੇ ਜਾਂ ਹਰ ਵਸੀਮਰ ਆਏ ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਨਿਗਮੈ ਆਇਆ ਆ ਜੋਤ ਰੱਖੀ ਤਰ ਵਿਚਾ ਤਾਂ ਤੂੰ ਨਿਗਮੈ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ ਗੁਰਪ੍ਰ

ਗੁਰੂ ਚਰਨ ਲਾਗੇ ਦਿਨ ਸਭਾਗੇ ਆਪਣਾ ਪ੍ਰਜਾ ਪਏ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰਣਾ ਹਰ ਸੁਗੂ ਕੈ ਨਾਨ ਪ੍ਰਭਿਆ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਸਜੰਗ ਮੈਂ ਆਏ ਕੈ ਕਿਆਤਲ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੰਗ ਮੈਂ ਆਇਆ ਜਿਨ ਹਰ ਤੀਰਾ ਰਚਨ ਰਚਿਆ ਸੂਹਰ ਮਨ ਨਾਮ ਵਸਾਇਆ ਗੁਰ ਪ੍ਰਸਾਦੀ ਹਰਮਨ ਮਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸ੍ਰੀ ਪ੍ਰਵਾਨ ਹੋਵਾ ਜਿਨ ਸਤਿਗੁਰ ਸੰਤ ਦਲਾਇਆ।

ਇਉ ਸਾਚਾ ਸੁਹੇਲਾ ਸਾਚੈ ਕਰ ਗਾਵਹੁ ਗਾਵਹੁ ਤਾਂ ਸੁਹੇਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਾ ਜਾਂ ਦੁਰਭਾਵਾ ਗੁਰਮਾਨ ਨਾਮ ਬੁਝਾਵਹੇ ਇਉ ਸਤਿ ਸਭਨਾ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆਰਿਆਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ

ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਕਿਰਪਾ ਕਰਨੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਸਭ ਸਿੱਖ

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹਿਲੇ।

दूध कर्म फन सुरत समायण होए निराश जमावो

ਹੌਸਾ ਲਾਹੀ ਸੱਚਾ ਸੋਈ ਕਹਿੰਦੇ ਕਹਿ ਕਹੇ ਕਹਿ ਜਾਵੇ ਤੁਮ ਸਰ ਅਵਰ ਨ ਕੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਪਾਵਨ ਹੁਕਮਨਾਮਾ ਆਪ ਜੀ ਨੇ ਸ਼ਰਵਣ ਕੀਤਾ ਹੈ। ਸੂਹੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲ ਹਨ। ਭਾਂਡਾ ਧੋਏ ਬੈਸ ਧੂਪ ਦੇਵ ਹੋ ਤੋ ਦੁੱਧ ਕੋ ਜਾਵ ਹੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵਹੁ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ ਨਾਮ ਨੂੰ ਦ੍ਰਿੜ ਕਰਨ ਵਾਸਤੇ, ਨਾਮ ਨੂੰ ਜਪਣ ਵਾਸਤੇ, ਪਰਮਾਤਮਾ ਦੀ ਇਬਾਦਤ ਬੰਦਗੀ ਕਰਨ ਵਾਸਤੇ ਸਾਨੂੰ ਪ੍ਰੇਰਣਾ ਦਿੱਤੀ ਜਾਂਦੀ। ਲੇਕਿਨ ਨਾਮ ਕਿਵੇਂ ਜਪਣਾ ਹੈ, ਨਾਮ ਦਾ ਗਾਇਨ ਕਿਵੇਂ ਕਰਨਾ ਹੈ, ਉਹ ਜੁਗਤੀਆਂ ਉਹ ਤਰੀਕੇ ਸਤਿਗੁਰੂ ਜੀ ਨੇ ਦੱਸੇ ਨੇ ਕਿ ਜਿਸ ਤਰ੍ਹਾਂ ਅਸੀਂ ਦੁਨਿਆਵੀ ਕੰਮ ਬੜੀ ਨੀਝ ਲਾ ਕੇ ਕਰਦੇ ਹਾਂ, ਮਨ ਚਿੱਤ ਇਕਾਗਰ ਹੋ ਕੇ ਕਰਦੇ ਹਾਂ, ਬਿਲਕੁਲ ਉਵੇਂ ਹੀ ਆਪਾਂ ਸੰਸਾਰ ਦੇ ਜਦੋਂ ਕਰਮ ਕਰਦੇ ਹਾਂ ਬੜੇ ਸਾਵਧਾਨ ਹੁੰਦੇ ਹਾਂ, ਸੁਚੇਤ ਹੁੰਦੇ ਹਾਂ ਕਿਤੇ ਕੋਈ ਗਲਤੀ ਨਾ ਹੋ ਜਾਏ। ਇੱਕ ਨਿੱਕੀ ਜਿਹੀ ਗਲਤੀ ਦੇ ਨਾਲ ਬਹੁਤ ਵੱਡਾ ਘਾਟਾ ਪੈ ਜਾਂਦਾ ਹੈ ਕਿਸੇ ਵਪਾਰੀ ਨੂੰ, ਕਿਸੇ ਦੁਕਾਨਦਾਰ ਨੂੰ। ਕੋਈ ਨੌਕਰ ਚਾਕਰ ਆਪਣੀ ਜਿਹੜੀ ਨੌਕਰੀ ਕਰਦਾ ਹੈ ਉਹਦੇ ਵਿੱਚ ਵੀ ਸਾਵਧਾਨ ਹੁੰਦਾ ਹੈ ਕੋਈ ਗਲਤੀ ਨਾ ਹੋ ਜਾਏ। ਕਿਰਸਾਨ ਨੇ ਕਿਰਸਾਨੀ ਕਰਨੀ ਹੈ, ਸਾਵਧਾਨ ਹੋਣਾ ਪੈਂਦਾ ਹੈ। ਇਸ ਤਰ੍ਹਾਂ ਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀਆਂ ਉਦਾਹਰਣਾਂ ਦੇਣੀਆਂ ਕੀਤੀਆਂ ਨੇ। ਅੱਜ ਦੇ ਮੁੱਖ ਵਾਕ ਦੇ ਅੰਦਰ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਦੁੱਧ ਤੋਂ ਮੱਖਣ ਨਿਕਲਦਾ ਹੈ, ਘਿਓ ਦੀ ਪ੍ਰਾਪਤੀ ਕਰਦੇ ਹਾਂ, ਪਰ ਇਹਦੇ ਵਾਸਤੇ ਵੀ ਇੱਕ ਪ੍ਰਕਿਰਿਆ ਹੁੰਦੀ ਹੈ। ਪੁਰਾਣੇ ਸਮੇਂ ਦੇ ਅੰਦਰ ਜਿਸ ਵੇਲੇ ਬਾਣੀ ਕਰਤਾ ਨੇ ਬਾਣੀ ਉਚਾਰੀ ਹੈ, ਕੁਝ ਵਰੇ ਪਹਿਲਾਂ ਵੀ ਆਪਾਂ ਦੇਖਦੇ ਸਾਂ ਮਿੱਟੀ ਦੇ ਭਾਂਡੇ ਹੁੰਦੇ ਸਨ, ਉਹਨਾਂ ਵਿੱਚ ਦੁੱਧ ਰੱਖ ਕੇ ਕਾੜਨੀ ਵਿੱਚ ਪਾ ਕੇ ਅੱਗ ਦੇ ਉੱਤੇ ਰੱਖਿਆ ਜਾਂਦਾ ਸੀ। ਹੌਲੀ ਹੌਲੀ ਹੌਲੀ ਹੌਲੀ ਉਹ ਕਾੜਨੀ ਤਪਦੀ ਰਹਿੰਦੀ ਸੀ, ਤਪਦਿਆਂ ਤਪਦਿਆਂ ਦੁੱਧ ਹੌਲੀ ਹੌਲੀ ਰਿੱਝਦਾ ਰਹਿੰਦਾ ਸੀ, ਲਾਲ ਹੋ ਜਾਂਦਾ ਸੀ। ਕਈ ਘੰਟੇ ਲੱਗ ਜਾਂਦੇ ਸਨ, ਬਹੁਤ ਸਮਾਂ ਲੱਗ ਜਾਂਦਾ ਸੀ। ਫਿਰ ਉਸਨੂੰ ਜਾਗ ਲਾਈ ਜਾਂਦੀ ਸੀ, ਖੱਟਾ ਜਿਸ ਨੂੰ ਆਪਾਂ ਆਖਦੇ ਹਾਂ, ਫਿਰ ਰੱਖਿਆ ਜਾਂਦਾ ਸੀ। ਉਹ ਜਾਗ ਲੱਗੀ ਹੋਈ ਜਿਹੜਾ ਕੜਿਆ ਹੋਇਆ ਦੁੱਧ ਹੈ ਉਹਨੂੰ ਇਹ ਵੀ ਦੇਖਿਆ ਜਾਂਦਾ ਹੈ, ਬਹੁਤਾ ਗਰਮ ਵੀ ਨਾ ਹੋਵੇ, ਬਹੁਤਾ ਠੰਡਾ ਵੀ ਨਾ ਹੋਵੇ। ਫਿਰ ਉਸਨੂੰ ਰੱਖਣਾ ਪੈਂਦਾ ਹੈ, ਹਿਲਜੁਲ ਨਾ ਹੋਵੇ। ਹੌਲੀ ਹੌਲੀ ਉਹ ਜੰਮ ਜਾਂਦਾ ਹੈ, ਫਿਰ ਉਹਨੂੰ ਰਿੜਕਿਆ ਜਾਂਦਾ ਹੈ। ਰਿੜਕਣ ਤੋਂ ਬਾਅਦ ਉਹਦੇ ਵਿੱਚ ਉਹ ਤੱਥ ਨਿਕਲਦਾ ਹੈ, ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਉਹ ਉਦਾਹਰਣ ਗੁਰੂ ਨਾਨਕ ਮਹਾਰਾਜ ਜੀ ਨੇ ਦਿੱਤੀ ਹੈ। ਅਗਲੇ ਦਿਨ ਫਿਰ ਉਸ ਭਾਂਡੇ ਨੂੰ ਥਿੰਦਾ ਲੱਗਾ ਹੁੰਦਾ ਹੈ, ਉਹਨੂੰ ਧੋਣਾ ਪੈਂਦਾ ਹੈ ਕੂਚੀ ਦੇ ਨਾਲ, ਉਹਦੇ ਅੰਦਰ ਜਿਹੜੀ ਥੰਧਿਆਈ ਹੈ ਉਹਨੂੰ ਲਾਉਣਾ ਪੈਂਦਾ ਹੈ। ਲਗਾਤਾਰ ਇਹ ਪ੍ਰਕਿਰਿਆ ਚੱਲਦੀ ਰਹੇ, ਉਸ ਭਾਂਡੇ ਨੂੰ ਉਵੇਂ ਹੀ ਵਾਰ ਵਾਰ ਮਾਂਜਣਾ ਪੈਂਦਾ ਹੈ, ਧੋਣਾ ਪੈਂਦਾ ਹੈ, ਧੁੱਪ 'ਤੇ ਰੱਖ ਕੇ ਸੁਕਾਉਣਾ ਵੀ ਪੈਂਦਾ। ਬਹੁਤ ਸਾਰੇ ਵਿਦਵਾਨਾਂ ਨੇ ਜਦੋਂ ਇਸ ਪੰਕਤੀ ਦੇ ਅਰਥ ਕੀਤੇ ਹਨ, ਕਹਿੰਦੇ ਨੇ ਕਈ ਵਾਰੀ ਮਿਰਚਾਂ ਦਾ ਧੂੰਆਂ ਵੀ ਦੇਣਾ ਪੈਂਦਾ ਸੀ ਉਸ ਭਾਂਡੇ ਨੂੰ, ਕੁਝ ਐਸੇ ਜਰਾਸੀਮ ਪੈਦਾ ਹੋ ਜਾਂਦੇ ਸਨ ਜੋ ਦੁੱਧ ਨੂੰ ਜੰਮਣ ਨਹੀਂ ਸਨ ਦਿੰਦੇ। ਜੇ ਜੰਮ ਵੀ ਜਾਂਦਾ ਸੀ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਨਹੀਂ ਸੀ ਜੰਮਦਾ। ਕੋਲਿਆਂ ਦੀ ਅੱਗ ਉੱਤੇ ਮਿਰਚਾਂ ਰੱਖ ਕੇ ਉੱਤੇ ਉਸ ਭਾਂਡੇ ਨੂੰ ਮੋਧਾ ਮਾਰਿਆ ਜਾਂਦਾ ਸੀ ਤਾਂ ਕਿ ਉਹਦੇ ਅੰਦਰ ਜਿਹੜੇ ਜਰਾਸੀਮ ਉਹ ਮਰ ਜਾਣ। ਸੂਰਜ ਦੀ ਧੁੱਪੇ ਵੀ ਰੱਖਣਾ ਪੈਂਦਾ ਸੀ।
ਇੰਨਾ ਕੁਝ ਕਰਕੇ ਫਿਰ ਜਾ ਕੇ ਤੱਥ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਕਹਿੰਦੇ ਤੂੰ ਕੀ ਕਰ, ਮਨ ਰੂਪੀ ਭਾਂਡੇ ਨੂੰ ਧੋ, ਇਸ ਨੂੰ ਧੁੱਪ ਲਵਾ ਅਤੇ ਸਹਿਜ ਵਿੱਚ ਟਿਕਾ ਵਿੱਚ, ਕਿਉਂਕਿ ਸਹਿਜ ਤੋਂ ਬਿਨਾਂ ਇਸ ਭਾਂਡੇ ਵਿੱਚ ਰੱਖਿਆ ਹੋਇਆ ਜਿਹੜਾ ਦੁੱਧ ਹੈ ਉਹਨੇ ਜੰਮਣਾ ਨਹੀਂ, ਅਤੇ ਜੇ ਜੰਮੇਗਾ ਨਹੀਂ ਫਿਰ ਉਹਨੂੰ ਰਿੜਕਿਆ ਵੀ ਨਹੀਂ ਜਾ ਸਕਦਾ। ਤੱਥ ਦੀ ਪ੍ਰਾਪਤੀ ਤੇ ਤਾਂ ਹੀ ਹੋਏਗੀ, ਭਾਂਡਾ ਧੋਏ ਬੈਸ ਧੂਪ ਦੇਵ ਹੋ ਤਾਂ ਦੁੱਧੇ ਕੋ ਜਾਵ ਹੋ। ਇੱਥੇ ਜਾਵੋ ਦਾ ਭਾਵ ਹੈ ਫਿਰ ਜਾ ਕੇ ਇਹਦੇ ਵਿੱਚ ਦੁੱਧ ਪਾਈਏ, ਜਾਵੋ ਦਾ ਭਾਵ ਕਿਤੇ ਹੋਰ ਨਹੀਂ ਜਾਣਾ, ਕਿਤੇ ਪਾਸੇ ਨਹੀਂ ਜਾਣਾ। ਆਪਾਂ ਕਹਿੰਦੇ ਪਹਿਲਾਂ ਆਹ ਕੰਮ ਕਰ, ਇੱਥੇ ਜਾਵੋ ਦਾ ਭਾਵ ਹੈ ਦੁੱਧ ਪਾਉਣਾ, ਇਹ ਪ੍ਰਕਿਰਿਆ ਕਰਨੀ, ਇਹ ਇੱਕ ਲੰਬਾ ਉੱਦਮ ਹੈ, ਯਤਨ ਹੈ, ਕਾਲ ਹੈ। ਹਿਰਦੇ ਰੂਪੀ ਭਾਂਡੇ ਨੂੰ ਮਾਂਜਣਾ ਕਾਹਦੇ ਨਾਲ ਹੈ, ਧੋਣਾ ਕਾਹਦੇ ਨਾਲ ਹੈ, ਧੁੱਪ ਕਾਹਦੀ ਲਵਾਉਣੀ ਹੈ? ਗੁਰਬਾਣੀ ਦੇ ਸ਼ਬਦ ਦੀ, ਜਿਵੇਂ ਜਪ ਦੀ ਬਾਣੀ ਅੰਦਰ ਗੁਰੂ ਨਾਨਕ ਦੇਵ ਜੀ ਕਹਿੰਦੇ ਨਾ, ਜਤ ਪਹਾਰਾ ਧੀਰਜ ਸੁਨਿਆਰ, ਐਰਣ ਮਤ ਵੇਦ ਹਥਿਆਰ, ਭਉ ਹਲਾ ਅਗਨ ਤਪ ਤਾਓ। ਤਪ ਤਾਓ ਦਾ ਭਾਵ ਕੀ ਹੈ? ਮੈਲ ਸਾੜਨ ਦੀ ਪ੍ਰਕਿਰਿਆ। ਉਹਦੇ ਅੰਦਰ ਜਿਹੜੀ ਖੋਟ ਹੈ, ਜਿਹੜੀ ਮੈਲ ਹੈ, ਉਹਨੂੰ ਸਾੜਿਆ ਜਾਂਦਾ ਹੈ ਸੇਕ ਦੇ ਕੇ ਅੱਗ ਦੇ ਰਾਹੀਂ। ਧੁੱਪ ਲਵਾਉਣੀ ਹੈ ਤਾਂ ਕਿ ਇਹ ਹਿਰਦੇ ਰੂਪੀ ਭਾਂਡੇ ਵਿੱਚ ਜਿਹੜੀ ਮੈਲ ਹੈ, ਜੋ ਦੁਰਗੰਧੀ ਹੈ ਨਾ, ਦੁਰਗੰਧੀ ਚਿਕਨਾਈ ਦੀ ਹੌਲੀ ਹੌਲੀ ਦੁਰਗੰਧੀ ਆਉਣ ਲੱਗ ਪੈਂਦੀ ਹੈ, ਚਿਕਨਾ ਭਾਂਡਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਦੁੱਧ ਕਰਮ, ਦੁੱਧ ਕੀ ਹੈ? ਤੇਰੇ ਕੀਤੇ ਹੋਏ ਕੰਮ, ਕਰਮ ਜੋ ਤੂੰ ਕਾਰ ਵਿਹਾਰ ਕਰ ਰਿਹਾ, ਜੋ ਤੂੰ ਕਿਰਤ ਕਰ ਰਿਹਾ। ਫੁੱਨ ਦਾ ਭਾਵ ਹੈ ਫਿਰ ਸੁਰਤ ਸਮਾਇਣ, ਚੰਗੀ ਕਿਰਤ, ਗੁਰੂ ਦੀ ਇਬਾਦਤ, ਪਰਮਾਤਮਾ ਦੀ ਵਡਿਆਈ, ਇਹਦੇ ਨਾਲ ਸੁਰਤੀ ਦਾ ਮੇਲ ਹੋ ਜਾਏ। ਬੋਲ ਆਉਂਦਾ ਨਾ, ਸੋਨੇ ਕੀ ਸੋਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰਸਿਓ ਲੱਗਾ। ਵਿਦਵਾਨਾਂ ਨੇ ਅਰਥ ਕੀਤੇ ਨੇ, ਸੋਨੇ ਕੀ ਸੂਈ ਦਾ ਭਾਵ ਹੈ ਸਾਡੀ ਸੁਰਤ, ਰੂਪੇ ਕਾ ਧਾਗਾ ਦਾ ਭਾਵ ਹੈ ਸ਼ਬਦ, ਸ਼ਬਦ ਅਤੇ ਸੁਰਤ ਦਾ ਮੇਲ ਹੋਏ। ਸੂਈ ਅਤੇ ਧਾਗੇ ਦਾ ਮੇਲ ਹੋਏਗਾ ਤਾਂ ਹੀ ਕੱਪੜੇ ਨੂੰ ਸਿਲਾਈ ਕੀਤੀ ਜਾ ਸਕਦੀ ਹੈ, ਇਕੱਲੀ ਸੂਈ ਨਾਲ ਵੀ ਨਹੀਂ ਅਤੇ ਇਕੱਲੇ ਧਾਗੇ ਨਾਲ ਵੀ ਨਹੀਂ, ਸੂਈ ਅਤੇ ਧਾਗਾ ਦੋਵੇਂ ਹੀ ਹੋਣ। ਜਿਤਨੀ ਦੇਰ ਸਾਡੀ ਸੁਰਤੀ ਬਿਰਤੀ ਸ਼ਬਦ ਨਾਲ ਜੁੜਦੀ ਨਹੀਂ, ਉਨੀ ਦੇਰ ਇਹ ਰੱਬ ਦੀ ਬੰਦਗੀ ਕੀਰਤੀ ਹੋ ਨਹੀਂ ਸਕਦੀ। ਦੁੱਧ ਕੀ ਹੈ? ਸਾਡੇ ਕਰਮ। ਫੁੱਨ ਦਾ ਭਾਵ ਹੈ ਫਿਰ ਸੁਰਤ ਦਾ ਭਾਵ ਹੈ ਸੁਰਤੀ ਬਿਰਤੀ ਜੁੜ ਜਾਏ, ਸਮਾਇਣ ਦਾ ਭਾਵ ਹੈ ਜਮਾਉਣਾ। ਹੋਏ ਨਿਰਾਸ਼ ਜਮਾਵੋ, ਨਿਰਾਸ਼ ਦਾ ਭਾਵ ਹੈ ਉਪਰਾਮ। ਇੱਕ ਤਾਂ ਨਾਥ ਬੰਦੇ, ਸਿੱਧ ਬੰਦੇ, ਯੋਗੀ ਬੰਦੇ ਨਿਰਾਸ਼ ਹੁੰਦੇ ਸੀ ਨਾ ਸੰਸਾਰ ਤੋਂ, ਉਸ ਨਿਰਾਸ਼ਤਾ ਦੀ ਗੱਲ ਨਹੀਂ, ਉਹ ਨਿਰਾਸ਼ਤਾ ਹੈ ਉਦਾਸੀ ਵਾਲੀ, ਜਿਸ ਵਿੱਚ ਉਦਾਸੀ ਆ ਜਾਂਦੀ ਹੈ। ਬੰਦਾ ਆਪਾਂ ਕਹਿੰਦੇ ਢੇਰੀ ਢਾ ਕੇ ਬਹਿ ਗਿਆ, ਉਦਾਸ ਹੋ ਗਿਆ, ਟੁੱਟ ਗਿਆ, ਇੱਥੇ ਉਸ ਨਿਰਾਸ਼ਤਾ ਦੀ ਗੱਲ ਨਹੀਂ ਹੈ। ਸਿੱਖ ਨੇ ਉਪਰਾਮ ਹੋਣਾ, ਨਿਰਾਸ਼ ਹੋਣਾ, ਪਰ ਉਹ ਢਹਿੰਦੀ ਕਲਾ ਵਾਲੀ ਨਿਰਾਸ਼ਤਾ ਨਹੀਂ, ਟੁੱਟਿਆ ਹੋਇਆ ਨਹੀਂ, ਵਿਸ਼ੇ ਵਿਕਾਰਾਂ ਵਾਲੇ ਪਾਸੇ ਤੋਂ ਨਿਰਾਸ਼ ਹੋਣਾ ਹੈ, ਬੁਰਿਆਈਆਂ ਵਾਲੇ ਪਾਸੇ ਤੋਂ, ਗੁਨਾਹਾਂ ਵਾਲੇ ਪਾਸੇ ਤੋਂ ਸਤਿਗੁਰੂ ਕਹਿੰਦੇ ਨਿਰਾਸ਼ ਹੋ ਕੇ, ਇਹ ਹੈ ਜਮਾਉਣ ਦੀ ਪ੍ਰਕਿਰਿਆ। ਜਮਾਉਣ ਵਾਸਤੇ ਧੀਰਜ ਚਾਹੀਦਾ ਹੈ, ਸਹਿਜ ਚਾਹੀਦਾ ਹੈ। ਧੀਰਜ ਸੁਨਿਆਰ ਨੂੰ ਇਸੇ ਕਰਕੇ ਆਖਿਆ ਹੈ, ਉਹਦੇ ਵਿੱਚ ਸਹਿਜ ਹੈ, ਉਹਦੇ ਵਿੱਚ ਧੀਰਜ ਹੈ, ਤਾਂ ਜਾ ਕੇ ਉਹਦੇ ਗਹਿਣੇ ਵਿੱਚ ਕਲਾ ਭਰਦੀ ਹੈ, ਤਾਂ ਜਾ ਕੇ ਉਹਦੀ ਕੀਮਤ ਪੈਂਦੀ ਹੈ। ਸੁਨਿਆਰੇ ਵਿੱਚ ਜਿੱਥੇ ਕਲਾ ਹੈ ਉੱਥੇ ਟਿਕਾਓ ਵੀ ਹੈ, ਉੱਥੇ ਸਹਿਜ ਵੀ ਬਹੁਤ ਵੱਡਾ ਹੈ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਪੋ ਤਾਂ ਏਕੋ ਨਾਮਾ। ਏਕੋ ਦਾ ਇੱਥੇ ਅਰਥ ਹੈ ਇੱਕ ਪਰਮਾਤਮਾ, ਇੱਕ ਨਿਰੰਕਾਰ।
ਨਾਮ ਇੱਕ ਹੀ ਪਰਮਾਤਮਾ ਦਾ ਜਪਣਾ ਹੈ। ਜਪੋ ਤਾਂ ਇੱਕੋ ਨਾਮ, ਇੱਕ ਦਾ ਨਾਮ। ਉਂਝ ਕੁਝ ਵਿਦਵਾਨਾਂ ਨੇ ਇਹਦੇ ਅਰਥ ਇੱਕ ਨਾਮ ਵੀ ਕੀਤਾ ਹੈ ਕਿ ਇੱਕ ਨਾਮ ਹੀ ਗਾਉਣਾ ਹੈ, ਲੇਕਿਨ ਕੁਝ ਵਿਚਾਰਾਂ ਵਿਦਵਾਨਾਂ ਨੇ ਇਸ ਨੂੰ ਇੱਕ ਪਰਮਾਤਮਾ ਆਖਿਆ ਹੈ। ਇੱਕੋ ਦਾ ਭਾਵ ਹੈ ਇੱਕ ਪਰਮਾਤਮਾ, ਇੱਕ ਪਰਮਾਤਮਾ ਦਾ ਹੀ ਨਾਮ, ਕਿਉਂਕਿ ਇੱਕ ਪਰਮਾਤਮਾ ਦੇ ਨਾਮ ਤਾਂ ਕਈ ਨੇ। ਕੋਈ ਉਸਨੂੰ ਰਾਮ ਕਹਿੰਦਾ ਹੈ, ਕੋਈ ਰਹੀਮ ਕਹਿੰਦਾ ਹੈ, ਕੋਈ ਕਰੀਮ ਕਹਿੰਦਾ ਹੈ। ਇੱਕੋ ਨਾਮ ਦਾ ਅਰਥ ਹੈ ਇੱਕ ਰੱਬ ਦਾ ਨਾਮ। ਉਹ ਨਾਮ ਦੇ ਰੂਪ ਵੱਖਰੇ ਵੱਖਰੇ ਨੇ, ਨਾਮ ਦੀ ਭਾਸ਼ਾ ਵੱਖਰੀ ਵੱਖਰੀ ਹੈ, ਪਰ ਨਾਮ ਇੱਕ ਦਾ ਹੀ ਗਾਉਣਾ ਹੈ। ਅਵਰ ਨਿਰਾਫਲ ਕੰਮ, ਨਾਮ ਨੂੰ ਛੱਡ ਕੇ ਧਰਮ ਦੇ ਨਾਂ 'ਤੇ ਹੋਰ ਜਿੰਨੇ ਕੰਮ ਕਰਨੇ ਹਨ ਉਹ ਨਿਫਲ ਹਨ, ਅਕਾਰਥ ਹਨ, ਰਹਾਓ। ਇਹ ਮਨ ਇੰਟੀ ਹੱਥ ਕਰੋ, ਫੁਨ ਨੇਤਰੋਂ ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਦ ਅੰਮ੍ਰਿਤ ਪਾਓ। ਪੁਰਾਣੇ ਸਮੇਂ ਦੇ ਵਿੱਚ ਇਵੇਂ ਦੁੱਧ ਰਿੜਕਿਆ ਜਾਂਦਾ ਸੀ, ਲੱਕੜ ਦੀ ਮਧਾਣੀ ਨੇਤਰਾ ਪਾ ਕੇ ਉਸ ਨੇਤਰੇ ਨੂੰ ਪਕੜਨ ਵਾਸਤੇ ਗੰਢਾਂ ਦੀ ਥਾਂ 'ਤੇ ਲੱਕੜ ਦੀਆਂ ਨਿੱਕੀਆਂ ਨਿੱਕੀਆਂ ਇੰਟੀਆਂ ਜਿਹੀਆਂ ਬਣਾ ਕੇ ਉਸ ਨੂੰ ਰਿੜਕਿਆ ਜਾਂਦਾ ਸੀ, ਖਿੱਚਿਆ ਜਾਂਦਾ ਸੀ। ਇਹ ਨੇਤਰੇ ਨੂੰ ਘੁਮਾਉਣ ਦੀ ਪ੍ਰਕਿਰਿਆ ਹੈ, ਅਤੇ ਨੇਤਰੇ ਨੂੰ ਵੀ ਬੜੀ ਸਾਵਧਾਨੀ ਦੇ ਨਾਲ, ਸੁਚੇਤਤਾ ਦੇ ਨਾਲ ਖਿੱਚਣਾ ਪੈਂਦਾ ਸੀ, ਘੁਮਾਉਣਾ ਪੈਂਦਾ ਸੀ। ਤੇਰੇ ਨੈਣਾਂ ਦੇ ਅੰਦਰ ਨੀਂਦ ਨਾ ਆ ਜਾਏ, ਤੂੰ ਅਵੇਸਲਾ ਨਾ ਹੋ ਜਾਏ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਜਦੋਂ ਤੂੰ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਨਾਮ ਜਪਣਾ ਹੈ, ਅਵੇਸਲੇ ਨਹੀਂ ਹੋਣਾ, ਹੋਰ ਹੋਰ ਕਰਮ ਨਹੀਂ ਕਰਨੇ ਜੋ ਧਰਮ ਦੀ ਦੁਨੀਆ 'ਤੇ ਅੱਜ ਆਪਾਂ ਆਮ ਹੀ ਦੇਖਦੇ ਹਾਂ। ਗੁਰੂ ਨੂੰ ਛੱਡ ਕੇ, ਗੁਰੂ ਦੀ ਬੰਦਗੀ ਨੂੰ ਛੱਡ ਕੇ, ਕੀਰਤੀ ਨੂੰ ਛੱਡ ਕੇ ਬੜੇ ਰਸਤੇ ਹਨ। ਉੱਤਮ ਪੰਥ ਤਾਂ ਇਹੀ ਹੈ, ਸ਼੍ਰੋਮਣੀ ਰਸਤਾ ਤਾਂ ਇਹੀ ਹੈ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ। ਰਸਨਾ ਨਾਮ ਜਪੋ ਤਬ ਮਥੀਐ, ਰਸਨਾ ਦੇ ਨਾਲ ਨਾਮ ਜਪਣਾ, ਉਹਦੀ ਸਿਫਤ ਕਰਨੀ, ਇਹ ਹੈ ਮਥਣਾ, ਇਹ ਹੈ ਰਿੜਕਣਾ। ਤਨ ਕਰ ਮਟਕੀ ਮਨ ਮਾਹੇ ਸੰਜੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਇਸ ਤਰ੍ਹਾਂ ਦੇ ਬੋਲ ਆਉਂਦੇ ਹਨ ਗੁਰੂ ਗ੍ਰੰਥ ਸਾਹਿਬ। ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਇਸ ਵਿਧੀ ਦੇ ਨਾਲ ਉਹ ਤੱਥ ਮਿਲਦਾ ਹੈ, ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਜਿਹੋ ਜਿਹਾ ਮਨੁੱਖ ਦੇਖਿਆ, ਜਿਹੋ ਸੀ ਉਸਦੀ ਕਾਰ ਵਿਹਾਰ ਦੇਖੀ, ਕਿਰਤ ਦੇਖੀ, ਉਸ ਨੂੰ ਮੁੱਖ ਰੱਖ ਕੇ ਹੀ ਉਹਨੂੰ ਸਮਝਾਇਆ। ਭਾਵੇਂ ਆਪਾਂ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਹਾਂ, ਉਹਦੇ ਵਿੱਚ ਵੀ ਸਤਿਗੁਰੂ ਜੀ ਨੇ ਉਹੀ ਉਦਾਹਰਣਾਂ ਦਿੱਤੀਆਂ ਨੇ, ਉਸ ਤਰੀਕੇ ਨਾਲ ਆਖਿਆ ਜਿਹੋ ਜਿਹਾ ਕੋਈ, ਜਿਹੜੀ ਪਹਿਲੀ ਪੌੜੀ ਹੈ ਨਾ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਓ ਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਮੰਨਾ। ਇਹ ਧਰਮ ਦੇ ਨਾਂ 'ਤੇ ਕਰਨ ਵਾਲੇ ਕਰਮਾਂ ਦਾ ਨਾਮ ਹੈ, ਅਤੇ ਜਿਹੋ ਜਿਹੇ ਉਹ ਲੋਕ ਧਾਰਮਿਕ ਦੁਨੀਆਂ ਦੇ ਖੇਤਰ ਵਿੱਚ ਕਰਦੇ ਸਨ ਉਹਨਾਂ ਨੂੰ ਉਸ ਤਰੀਕੇ ਨਾਲ ਸਮਝਾਉਣਾ ਕੀਤਾ। ਲੇਕਿਨ ਕਿਵ ਸੁਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਸੁਚਿਆਰ ਕਿਵੇਂ ਹੋਈਏ? ਸੁੱਚੇ ਹੋਣ ਨਾਲ, ਸਰੀਰ ਨੂੰ ਧੋਣ ਨਾਲ ਐਸਾ ਵੀ ਨਹੀਂ ਹੈ, ਭੁੱਖੇ ਰਹਿਣ ਨਾਲ ਐਸਾ ਵੀ ਨਹੀਂ ਹੈ। ਸੁਚਿਆਰ ਭੁੱਖੇ ਹੋਇਆਂ ਨਹੀਂ ਬਣੀਦਾ, ਸੁਚਿਆਰ ਬਣਨ ਵਾਸਤੇ ਵਾਰ ਵਾਰ ਸਰੀਰ ਨੂੰ ਧੋਣ ਨਾਲ ਨਹੀਂ ਹੋਈਦਾ। ਪਦਾਰਥਾਂ ਦੀਆਂ ਪੰਡਾਂ ਬੰਨ੍ਹ ਲੈਣੀਆਂ ਅਤੇ ਫਿਰ ਉਹਨਾਂ ਦਾ ਪੁੰਨ ਦਾਨ ਕਰਨਾ, ਇਵੇਂ ਸੁਚਿਆਰ ਹੋਈਦਾ? ਪਾਤਸ਼ਾਹ ਕਹਿੰਦੇ ਸੁਚਿਆਰ ਇਵੇਂ ਵੀ ਨਹੀਂ ਹੋਈਦਾ। ਹੁਕਮ ਰਜ਼ਾਈ ਚੱਲਣਾ, ਹੁਕਮ ਦੀ ਰਜ਼ਾ ਵਿੱਚ ਆਉਣਾ, ਗੁਰੂ ਦੇ ਉਪਦੇਸ਼ ਸਿੱਖਿਆ ਗਿਆਨ ਵਿੱਚ ਆਉਣਾ। ਅਗਲੀ ਉਦਾਹਰਣ ਸਤਿਗੁਰੂ ਜੀ ਨੇ ਦਿੱਤੀ ਹੈ, ਮਨ ਸੰਪਟ ਜਿਤ ਸਤਸਰ ਨਹਾਵਣ, ਭਾਵਣ ਪਾਤੀ ਤ੍ਰਿਪਤ ਕਰੇ। ਸੰਪਟ ਉਸ ਡੱਬੇ ਦਾ ਨਾਮ ਹੈ
ਜਿਸ ਡੱਬੇ ਦੇ ਵਿੱਚ ਮੂਰਤੀ ਰੱਖ ਕੇ ਪੁਜਾਰੀ ਪੂਜਾ ਕਰਦਾ ਸੀ ਉਹਦਾ ਪਹਿਲਾਂ ਇਸ਼ਨਾਨ ਕਰਵਾਇਆ ਜਾਂਦਾ ਸੀ, ਉਸ ਡੱਬੇ ਦੇ ਵਿੱਚ ਫਿਰ ਉਸ ਮੂਰਤੀ ਨੂੰ ਰੱਖਿਆ ਜਾਂਦਾ ਸੀ, ਉਹਦੇ ਉੱਤੇ ਫੁੱਲਾਂ ਦੀਆਂ ਪੱਤੀਆਂ ਪਾਈਆਂ ਜਾਂਦੀਆਂ ਸਨ, ਸੁਗੰਧੀ ਛਿੜਕੀ ਜਾਂਦੀ ਸੀ, ਧੂਪ ਧੁਕਾਈ ਜਾਂਦੀ ਸੀ। ਇਸ ਤਰ੍ਹਾਂ ਪੁਜਾਰੀ ਬੰਦੇ ਬਣਾਈ ਹੋਈ ਮੂਰਤੀ ਦੀ ਪੂਜਾ ਕਰਦੇ ਨੇ, ਆਰਤੀ ਉਤਾਰਦੇ ਨੇ। ਇਹ ਪੂਜਾ ਦਾ ਇੱਕ ਸਿਧਾਂਤ ਹੈ। ਧੋਣੀ ਹੈ ਮੂਰਤੀ, ਸੁਗੰਧੀ ਦਾ ਛਿੜਕਾਓ ਕਰਨਾ ਹੈ, ਅਤਰ ਫੁਲੇਲ ਕੇਸਰ ਇਹ ਤਾਦਕ ਸਾਰਾ ਕੁਝ ਸੁਗੰਧੀਆਂ। ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਇਹ ਉਦਾਹਰਣ ਦਿੱਤੀ ਹੈ, ਮਨ ਸੰਪਟ, ਸੰਪਟ ਦਾ ਭਾਵ ਹੈ ਡੱਬਾ। ਜੇ ਕਿਤੇ ਉਸ ਡੱਬੇ ਦੀ ਥਾਂ 'ਤੇ ਸਾਡਾ ਮਨ ਹੀ ਸੰਪਟ ਬਣ ਜਾਏ, ਮਨ ਹੀ ਡੱਬਾ ਬਣ ਜਾਏ, ਅਤੇ ਇਸ ਮਨ ਰੂਪੀ ਡੱਬੇ ਦੇ ਅੰਦਰ ਪੂਜਾ ਹੋਣ ਲੱਗ ਪਵੇ, ਅੰਤਰ ਪੂਜਾ ਹੋਏ, ਜਿਸ ਨੂੰ ਬਾਣੀ ਨੇ ਆਖਿਆ ਹੈ ਅੰਤਰ ਪੂਜਾ ਹੋਏ, ਜਿਤ ਸੱਤ ਸਰ ਨਹਾਵਣ। ਸੱਤ ਸਰ, ਸਰ ਸਰੋਵਰ ਨੂੰ ਕਹਿੰਦੇ ਨੇ, ਸੱਤ ਦਾ ਸਰੋਵਰ, ਜਿੱਥੇ ਨਿਰੋਲ ਸੱਚਾ ਨਾਮ ਹੈ, ਨਾਮ ਦਾ ਸਰੋਵਰ। ਸੱਤ ਸਰ ਦਾ ਭਾਵ ਹੈ ਨਾਮ ਦਾ ਸਰੋਵਰ, ਬਾਣੀ ਦਾ ਸਰੋਵਰ। ਮਨ ਦਾ ਇਸ਼ਨਾਨ ਕਿੱਥੇ ਹੋਵੇ? ਬਾਣੀ ਦੇ ਸਰੋਵਰ 'ਤੇ ਨਹਾਵਣ। ਭਾਵਨਾ ਦੀਆਂ ਪਾਤੀਆਂ ਹੋਣ, ਫੁੱਲਾਂ ਦੀਆਂ ਪੱਤੀਆਂ ਦੀ ਥਾਂ 'ਤੇ ਭਾਵਨਾ ਹੋਵੇ। ਇਸ ਤਰ੍ਹਾਂ ਦੀ ਜਿਹੜੀ ਪੂਜਾ ਹੈ ਉਹ ਪੂਜਾ ਤੈਨੂੰ ਨਿਹਾਲ ਕਰ ਦੇਵੇਗੀ, ਤ੍ਰਿਪਤ ਕਰ ਦੇਵੇਗੀ। ਇਸ ਪੂਜਾ ਦੇ ਨਾਲ ਤੂੰ ਤ੍ਰਿਪਤ ਹੋ ਜਾਏਗਾ, ਤ੍ਰਿਪਤ ਕਰੇ। ਪੂਜਾ ਪ੍ਰਾਣ, ਪ੍ਰਾਣ ਕੀ ਹੈ? ਸਾਡੇ ਸਵਾਸ, ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਣਾ, ਹਰੇਕ ਸਾਹ ਦੇ ਨਾਲ ਉਹਦੀ ਸਿਫਤ ਕਰਨੀ, ਇਹ ਹੈ ਪੂਜਾ। ਇਸ ਤਰ੍ਹਾਂ ਦੀ ਕੋਈ ਪੂਜਾ ਕਰੇ, ਸੇਵਕ ਜੇ ਸੇਵੇ, ਕੋਈ ਸੇਵਕ ਸੇਵਾ ਬਣ ਕੇ ਸਿਮਰਨ ਕਰੇ, ਸੇਵਾ ਕਰੇ, ਘਾਲ ਕਰੇ, ਪਰਮਾਰਥ ਦੇ ਮਾਰਗ 'ਤੇ ਸੇਵਕ ਬਣ ਕੇ ਚੱਲੇ, ਇਹ ਉੱਤਮ ਪੂਜਾ ਹੈ। ਇਨ ਵਿਧ ਸਾਹਿਬ ਰਵਤ ਰਹਿ, ਇਸ ਵਿਧੀ ਦੇ ਨਾਲ ਫਿਰ ਤੇਰੇ ਅੰਦਰ ਬਾਹਰ ਪਰਮਾਤਮਾ ਦਾ ਵਾਸਾ ਹੈ, ਰਵਿਆ ਹੋਇਆ ਹੈ। ਰਵਤ ਰਹੇ ਦਾ ਭਾਵ ਹੈ ਰਮ ਜਾਏਗਾ, ਵਸ ਜਾਏਗਾ। ਇਹ ਜੁਗਤੀਆਂ ਹਨ, ਇਹ ਤਰੀਕੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੂਜਾ ਦੀ ਉਦਾਹਰਣ ਦਿੱਤੀ ਹੈ, ਦੁੱਧ ਨੂੰ ਜਮਾ ਕੇ ਰਿੜਕ ਕੇ ਤੱਥ ਦੀ ਪ੍ਰਾਪਤੀ ਕਰਨ ਦਾ ਤਰੀਕਾ ਦੱਸਿਆ ਹੈ, ਅਤੇ ਇਹਨਾਂ ਦੇ ਰਾਹੀਂ ਨਾਮ ਕਿਵੇਂ ਜਪੀਏ ਐਸੀ ਗਾਥਾ ਕਰਨੀ ਕੀਤੀ ਹੈ। ਫਿਰ ਸਤਿਗੁਰੂ ਕਹਿੰਦੇ, ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ। ਉਂਝ ਤਾਂ ਧਰਮ ਦੇ ਨਾਮ 'ਤੇ ਬਹੁਤ ਸਾਰੀ ਸਮੱਗਰੀ ਹੈ, ਬੜੇ ਤਰੀਕੇ ਨੇ, ਢੰਗ ਹਨ। ਉਹ ਤਰੀਕੇ ਕਹਿਣ ਵਾਲੇ ਕਹਿ ਕਹਿ ਕੇ ਚਲੇ ਗਏ, ਪਰ ਤੁਮ ਸਰ ਅਵਰ ਨਾ ਕੋਈ। ਤੇਰੀ ਭਗਤੀ ਦੇ ਬਰਾਬਰ ਹੋਰ ਕੁਝ ਨਹੀਂ ਪਹੁੰਚਦਾ। ਅਵਰ ਦਾ ਭਾਵ ਹੈ ਹੋਰ, ਤੁਮ ਸਰ ਦਾ ਭਾਵ ਹੈ ਤੇਰੀ ਭਗਤੀ, ਬੰਦਗੀ ਦੇ ਬਰਾਬਰ ਹੋਰ ਕੁਝ ਵੀ ਨਹੀਂ ਹੈ। ਪੂਜਾ ਹੈ, ਅਰਚਾ ਹੈ, ਬੰਧਨ ਹੈ, ਵਰਤ ਹੈ, ਨੇਮ ਹੈ, ਤੀਰਥ ਹੈ, ਬਹੁਤ ਕੁਝ ਹੈ, ਇਹਨੂੰ ਤਿਆਗ ਹੈ। ਇਹਨਾਂ ਵਿੱਚੋਂ ਕੁਝ ਵੀ ਐਸਾ ਨਹੀਂ ਜਿਹੜਾ ਤੇਰੀ ਭਗਤੀ ਦੇ ਬਰਾਬਰ ਪਹੁੰਚ ਜਾਏ, ਸਰ ਦਾ ਭਾਵ ਹੈ ਬਰਾਬਰ। ਕਹਿੰਦੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ, ਹੋਰ ਕੋਈ ਵੀ ਤੇਰੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦਾ। ਭਗਤਹੀਣ ਨਾਨਕ ਜਨ ਜੰਪੈ, ਜੰਪੈ ਦਾ ਭਾਵ ਜਪਣਾ, ਭਗਤ ਦਾ ਭਾਵ ਹੈ ਇੱਥੇ ਭਗਤੀ, ਹੀਣ ਦਾ ਭਾਵ ਹੈ ਭਗਤੀ ਤੋਂ ਹੀਣਾ, ਤੇਰਾ ਦਾਸ ਨਾਨਕ। ਮੈਂ ਭਾਵੇਂ ਤੇਰੀ ਭਗਤੀ ਤੋਂ ਖਾਲੀ ਹਾਂ, ਸੱਖਣਾ ਹਾਂ। ਕਵੀ ਆਪਣੇ ਆਪ ਨੂੰ ਐਵੇਂ ਪੇਸ਼ ਕਰਦਾ ਹੈ, ਕਿਉਂਕਿ ਕਵੀ ਦੇ ਸੁਭਾਅ ਵਿੱਚ ਹੈ ਆਪਣੇ ਆਪ ਨੂੰ ਨੀਵਾਂ ਕਹਿਣਾ, ਦੂਜੇ ਦੀ ਸਿਫਤ ਸਲਾਹ ਨਾ ਕਰਨੀ।
ਇੱਥੇ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਕਹਿੰਦੇ ਨੇ, ਮੈਂ ਭਗਤੀ ਤੋਂ ਖਾਲੀ ਹਾਂ, ਭਗਤੀ ਤੋਂ ਹੀਣਾ ਹਾਂ, ਪਰ ਮੈਂ ਇਹ ਗੱਲ ਕਹਿੰਦਾ ਹਾਂ, ਜੰਪੈ ਦਾ ਭਾਵ ਜਪਦਾ ਹਾਂ, ਆਖਦਾ ਹਾਂ ਕਿ ਮੈਂ ਇਹ ਆਖਦਾ ਹਾਂ ਕਿ ਤੇਰੇ ਨਾਮ ਤੋਂ ਵੱਡਾ ਕੁਝ ਵੀ ਨਹੀਂ ਹੈ, ਨਾਮ ਹੀ ਸਾਰਿਆਂ ਤੋਂ ਉੱਤਮ ਹੈ, ਨਾਮ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਭਗਤ ਹੀਣ ਨਾਨਕ ਜਨ ਜੰਪੈ ਹੌਸਾਲਾ ਹੀ ਸੱਚਾ ਸੋਈ, ਇਸ ਕਰਕੇ ਮੈਂ ਉਸ ਸੱਚੇ ਪਰਮਾਤਮਾ ਦੀ ਸਿਫਤ ਕਰਦਾ ਹਾਂ, ਉਹਦੇ ਗੁਣ ਗਾਉਂਦਾ ਹਾਂ, ਉਹਦੀ ਸਲਾਹਣਾ ਕਰਦਾ ਹਾਂ। ਸੋ ਅੱਜ ਦੇ ਹੁਕਮਨਾਮੇ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਇੱਕ ਪਰਮਾਤਮਾ ਦੀ ਸਿਫਤ ਸਲਾਹ ਵਾਸਤੇ ਆਖਿਆ ਹੈ। ਆਰੰਭਤਾ ਵਿੱਚ ਮੂਲ ਮੰਤਰ ਦੇ ਰੂਪ ਵਿੱਚ ਵੀ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਇਹ ਪਰਮਾਤਮਾ ਦੇ ਉਹ ਦੈਵੀ ਗੁਣ ਹਨ। ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੋਨੀ ਸੈਭੰਗ, ਇਹ ਸਾਰਾ ਕੁਝ ਉਹਦੇ ਗੁਣਾਂ ਨੂੰ ਦੱਸ ਕੇ ਫਿਰ ਆਖਿਆ ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਦੇ ਰਾਹੀਂ ਹੀ ਬਖਸ਼ਿਸ਼ ਹੁੰਦੀ ਹੈ। ਪ੍ਰਸਾਦ ਕਿਰਪਾ ਨੂੰ ਆਖਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਆਓ, ਗੁਰਬਾਣੀ ਕੀਰਤਨ ਦਾ ਸਮਾਂ ਹੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਕੀਰਤਨ ਜਸ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ।
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।